ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ, ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਹੈ। ਬੜਾ ਸੁੰਦਰ

ਜਿੱਥੇ ਵੀ ਕੋਈ ਰੱਬ ਤੋਂ ਭੁੱਲਿਆ ਇਨਸਾਨ ਗੁਰੂ ਨਾਨਕ ਬਾਬਾ ਨੂੰ ਨਜ਼ਰ ਆਇਆ, ਸਤਿਗੁਰੂ ਉੱਥੇ ਆਪ ਪੁੱਜੇ ਨੇ। ਸੰਸਾਰ ਦੀ ਰੀਤੀ ਹੈ ਭਈ ਮਹਾਂਪੁਰਸ਼ ਵਲੀ ਪੀਰ ਪੈਗੰਬਰ ਉਹਨਾਂ ਕੋਲ ਦੁਨੀਆਂ ਜਾਂਦੀ ਹੈ, ਪਰ ਗੁਰੂ ਨਾਨਕ ਸੱਚਾ ਪਾਤਸ਼ਾਹ ਆਪ ਲੋਕਾਂ ਕੋਲ ਜਾਂਦੇ ਰਹੇ ਨੇ। ਬਾਬਾ ਕਾਂਸ਼ੀ ਗਏ, ਬਨਾਰਸ ਗਏ, ਹਰਿਦੁਆਰ ਗਏ, ਗਿਆ ਜੀ ਗਏ। ਕਿਉਂ ਗਏ? ਭਈ ਲੋਕਾਂ ਦਾ ਤੀਰਥਾਂ ਤੇ ਇਕੱਠ ਹੁੰਦਾ ਸੀ ਤੇ ਬਾਬਾ ਜੀ ਉੱਥੇ ਆਪਣੇ ਵਿਚਾਰ ਸੁਣਾਉਂਦੇ ਸਨ, ਲੋਕਾਂ ਨੂੰ ਸਿੱਧੇ ਮਾਰਗ ਤੇ ਲਾਉਂਦੇ ਸਨ। ਬਟਾਲੇ ਦੇ ਲਾਗੇ ਬਿਲਕੁਲ ਨਜ਼ਦੀਕ, ਕਿਉਂਕਿ ਬਟਾਲੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਪਰਿਵਾਰ ਸੀ ਤੇ ਲਾਗੇ ਅਚਲ ਬਟਾਲਾ ਹੈ, ਉਹ ਸਿੱਧਾਂ ਦਾ ਬਹੁਤ ਵੱਡਾ ਗੜ। ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਤੇ ਗੁਰੂ ਨਾਨਕ ਨੇ ਸੁਨਹਿਰੀ ਮੌਕਾ ਤੱਕਿਆ, ਕਹਿਣ ਲੱਗੇ ਮਰਦਾਨਿਆ ਚੱਲ। ਗਰੀਬ ਨਵਾਜ ਪਾਤਸ਼ਾਹ ਸਤ ਬਚਨ, ਭਾਈ ਸਾਹਿਬ ਭਾਈ ਗੁਰਦਾਸ ਜੀ

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ

ਜਿਸ ਵੇਲੇ ਭਗਤੀਆਂ ਨੇ ਤੱਕਿਆ ਵੀ ਜਿਹਦੇ ਵਿੱਚ ਲੋਕ ਮਾਇਆ ਪਾ ਰਹੇ ਨੇ ਉਹ ਲੋਟਾ ਕਿੱਧਰ ਚਲਾ ਗਿਆ ਤੇ ਭਾਈ ਸਾਹਿਬ ਕਹਿੰਦੇ ਨੇ ਉਹ ਭਗਤੀਆਂ ਨੂੰ ਉਹ ਭਗਤ ਪਾਉਣੀ ਭੁੱਲ ਗਈ ਨਾ ਉਤਾਲ ਰਿਹਾ ਨਾ ਉਹ ਰਾਗ ਰਿਹਾ।

ਜਦੋਂ ਤੁਹਾਨੂੰ ਸਰਦੀ ਲੱਗਦੀ ਏ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਏ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ। ਫਿਰ ਉਹਨਾਂ

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ, ਤੇਰੀ ਕੀ ਲੋੜ ਹੈ।

ਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ

ਬਾਰਾਂ ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ, ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ

ਤੇ ਫਿਰ ਵਿਆਸਾ ਵੱਲ ਤੁਰ ਪਏ। ਗਾਗਰ ਜਲਦੀ ਭਰੀ ਸਿਰ ਤੇ ਚੁੱਕਿਆ। ਅੱਜ ਏਡਾ ਮੀਂਹ ਪੈ ਰਿਹਾ, ਜੱਖੜ ਚੁੱਲ ਰਹੇ ਹਨ। ਬਾਬਾ ਅਮਰਦਾਸ ਜੀ ਆ ਸੇਵਾ ਦੇ ਪੁੰਜ, ਸਿਰ ਤੇ ਗਾਗਰ ਚੁੱਕੀ ਤੇ ਤੁਰਦੇ ਹੋਏ ਆ ਰਹੇ ਹਨ। ਰਸਤੇ ਵਿੱਚ ਜੁਲਾਇਆਂ ਦੀ ਖੱਡੀ ਸੀ।

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ

ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ, ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ, ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ, ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ, ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ, ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ।

ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਕੰਠ ਲਾਏ ਅਵ ਗੁਣ ਸਭ ਮੇਟੇ।

हंस हंस के इतने तसीहे ता बर्दाश्त कर ले। जालम ने बहुत चाया

ਉਹ ਅੰਗਾਰੇ ਫੁੱਲ ਬਣ ਗਏ। ਇੱਥੇ ਹੀ ਬਸ ਨਹੀਂ, ਖੰਭਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ। ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਭੇ ਨੂੰ ਗਲਵੱਕੜੀ ਪਾ।

ਜਦੋਂ ਪ੍ਰਹਿਲਾਦ ਅੱਗੇ ਵਧਿਆ ਖੰਬੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਬੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ, ਜੇ ਮੈਂ ਇਸ ਖੰਬੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ

ਇੱਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਭੇ ਤੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗੱਲ ਵੱਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ

ਸਾਹਮਣੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾ ਕੁ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ।

ਵਾਹਿਗੁਰੂ ਜਿਸ ਰੰਗ ਵਿੱਚ ਤੂੰ ਰੱਖੇ ਉਹੀ ਰੰਗ ਪਰਵਾਨ ਹੈ ਤੇਰੀ ਰਜ਼ਾ ਜਿਵੇਂ ਹੈ ਉਹ ਪਰਵਾਨ ਹੈ ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ।

ਮਿਲਣ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ ਉਦੋਂ ਵੀ ਉਸਨੂੰ ਖਿਆਲ ਸੀ। ਇਤਨਾ ਖਿਆਲ ਸੀ ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ

ਸੁਜਾਨ ਬਾਪ ਨੇ ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ ਲੇਕਿਨ ਉਸ ਮਾਰਨ ਵਿੱਚ ਵੀ ਭਲਾ ਛੁਪਿਆ ਉਸ ਤਾੜਨ ਵਿੱਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ ਬਹੁਤ ਨਾਦਾਨੀਆਂ ਕਰਦਾ ਮਾਂ ਨੂੰ ਬੜਾ ਤੰਗ ਕੀਤਾ ਬੜਾ ਪਰੇਸ਼ਾਨ ਕੀਤਾ ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ ਕਿ ਕਹੋ ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ ਬਹੁਤ ਤੰਗ ਕਰਦਾ ਬਹੁਤ ਪਰੇਸ਼ਾਨ ਕਰਦਾ ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ ਹਾਲਾਂਕਿ ਬੱਚੇ ਨੇ ਕਾਹਦਾ ਲੜਨਾ ਬੱਚਾ ਬੜਾ ਨਿਰਵੈਰ ਹੁੰਦਾ ਇਹਦੀ ਲੜਾਈ ਬੜੀ ਆਰਸੀ ਹੁੰਦੀ ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿੱਚ ਉਹਦੇ ਮਾਂ ਪਿਓ ਇਕੱਠੇ ਹੁੰਦੇ ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ ਪੋਲਾ ਭਾਵ ਹੈ ਲੇਕਿਨ ਮਾਂ ਸ਼ਿਕਾਇਤ ਕਰ ਰਹੀ ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ ਉਲਾਮੇ ਆਉਂਦੇ ਨੇ ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ ਉਵੇਂ ਉਵੇਂ ਬਾਪ ਦੀਆਂ ਅੱਖਾਂ 'ਚ ਗੁੱਸਾ ਆਉਂਦਾ ਚਲਿਆ ਜਾ ਉਹਨੂੰ ਇਸ ਗੱਲ ਦੀ ਘਬਰਾਹਟ ਹੈ ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ ਮੇਰੇ ਨਾਂ ਨੂੰ ਕਲੰਕਿਤ ਕਰੇਗਾ ਉਹਨੂੰ ਗੁੱਸਾ ਆਉਂਦਾ ਚਲਿਆ ਜਾ ਰਿਹਾ ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ ਤੇ ਫਿਰ ਕਹਿੰਦੀ ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਹੁਣ ਕੁਝ ਨਹੀਂ ਕਹਿਣਾ ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ ਉਹਨੂੰ ਸਮਝਾਉਣ ਦੀ ਲੋੜ ਹੈ ਉਹਨੂੰ ਪਹੁੰਚਾਉਣ ਦੀ ਲੋੜ ਹੈ ਪਰ ਆਖਿਆ ਜੇ ਕੁਝ ਨਾ ਭਾਵ ਮਾਰਿਆ ਜੇ ਨਾ ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ ਇੱਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ ਸਹਿ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ ਇਹਨੂੰ ਹੌਲੀ ਹੌਲੀ ਸਮਝ ਜਾਏਗਾ ਬਖਸ਼ ਰਹਿਣਾ ਕਹਿਣਾ ਕੁਝ ਨਾ ਆਪਾਂ ਪੜ੍ਹਦੇ ਹਾਂ ਨਾ ਕਹਿੰਦੇ ਨੇ ਸ਼ਿਕਾਇਤ ਕਰਦੇ ਨੇ ਦੇਖੋ ਰਤਨ ਸਾਡ ਕੌਡੀ ਸੰਗ ਰਚੇ ਇਹ ਕੋਈ ਚੰਗੀ ਗੱਲ ਇਹਦੇ ਵਾਸਤੇ ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰ ਰਤਨ ਛਾੜ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸ਼ਰਮ ਕਰੇ ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ ਸੰਗ ਸਹਾਈ ਤਿਸ ਪਰ ਹਰੇ ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ ਉਹਦਾ ਖਿਆਲ ਨਹੀਂ ਕਰਦਾ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਓ ਬਲੂਆ ਕਹਿ ਗ੍ਰਹਿ ਭੀਤਰ ਵਸੇ ਰੇਤ ਦੇ ਘਰ ਬਣਾ ਕੇ ਉਸ ਚ ਬੈਠਾ ਅੰਧ ਕੇਲ ਮਾਇਆ ਰੰਗਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਮੂਰਖ ਨੂੰ ਕਾਲ ਤਾਂ ਚੇਤੇ ਹੀ ਨਹੀਂ ਆਉਂਦਾ ਕਾਲ ਨਾ ਆਵੇ ਮੂੜੇ ਚੀਤ ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ ਜਿਸ ਵੇਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉਂਦੀ ਬਲੂਆ ਕਹਿ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ ਅੰਤ ਚ ਕਹਿੰਦੇ ਨੇ ਨਾਨਕ ਕਾਢ ਲਿਓ ਪ੍ਰਭ ਦਇਆ ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ ਗੁੱਸੇ ਨਾ ਹੋ ਜਾਣਾ ਗਲਤੀਆਂ ਤਾਂ ਬੜੀਆਂ ਕਰਦਾ ਦੱਸਣਾ ਵੀ ਜ਼ਰੂਰੀ ਹੈ ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ ਕਰੋਧ ਨਾ ਕਰਨਾ ਕਰੋਪ ਨਾ ਕਰਨਾ ਮਾਰਨਾ ਨਾ ਜ਼ਿੰਦਗੀ ਸਾਡੀ ਦਾ

ख्याल भी है, एक एक हरकत ते निगाह भी रखते, लेकिन नाल साडे वास्ते रहम दी भिख्या भी मंगी जाती। उस गुरु का ज्ञान प्राप्त ना करना किड्डी वड्डी भुल होवेगी जिन्हू साडा इन्ना ख्याल, जिसनू साडे जीवन की उसारी का इन्नी चिंता है, इन्ना ख्याल है। पर कई बार ऐसा होया मनमत दे मारे हुए, जिवें बच्चा आप उधरा होके मां की गल नहीं सुनता, इवें असी कई बार गुरु की गल ना सुनी हो। गुरु नू साडा ख्याल होवेगा, गुरु की गल का ख्याल असा ना कीता होवे, बल्कि कई बार तो मनमत का मारिया होया बंदा अपनी मत के हंकार विच गुरु की गल नू इन्ना तुच्छ समझन लग पैंदा है। ऐसा होया बाप ने बच्चे नू चुकिया, चुक के उलारा दिता, बच्चे का मूह बाप के मूह के बराबर आ गया, बच्चा किलकारी मार के हसिया, कहिंदा पिता जी मैं तुहाडे जिड्डा हो गया। बाप हसिया जोर, बालक बुद्धि कहिंदा मैं तुहाडे जिड्डा हो गया। उन्हें थोड़ा जिहा होर झटका दिता, उपर नूं ला रहा, अपने सिर तो उच्चा किया, कंध ते खड़ा कर दिता, ताली मारदा कहिंदा मैं पिता जी तो उच्चा हो गया। बाप हसदा तू मेरे नाल वड्डा हो गया, तू मेरे नाल सियाणा हो गया, तू मेरे नाल उच्चा हो गया, कंध ते खड़ा है, मैं ही खड़ा कीता है, मेरिया बाहां विच मेरे तो उच्चा होके मैनू कहना मैं पिता जी तो उच्चा हो गया। बाल बुद्धि नहीं ते होर की, अणजाणपुणा नहीं ते होर की। एक कथा लिखी सी, कहिंदे ने एक बहुत वड्डे कलाकार दा बच्चा अपने बाप तो चित्रकारी सिखदा सिखदा चित्रकारी च निपुण होया, ते रीत कीती बाप नू कहन लगा बापू मैनू बुत घाड़ा बना दे, मैनू बुत घड़न दी जाच सिखा। वो जिनी कु जाच चित्रकार बाप नू आउंदी सी सिखाई, ते कहन लगा इन्हे नाल गल नहीं, मैं ता चित्रकार हां, बुत घाड़ा ता तैनू कोई होर बनावेगा। उन्हें बच्चे नू सिखण वास्ते अगों किसे होर थां भेज दिता। कुछ वरे ला के बच्चा एक चंगा निखरिया होया नौजवान दे रूप च सिरे मुड़िया, ते चंगा बुत घाड़ा सी। आउंदिया ही मां दे गल लग के बड़े प्यार नाल खुशी नाल झूमिया, कहिंदा मां मैं बहुत वड्डा कलाकार हो गया। मां कहिंदी अच्छा, और मां च कहिंदा मां छोटा मोटा नहीं, मैं अपने बाप तो भी अगा लंघ गया, पिता मेरा चित्रकार है, मैं चित्रकार भी हां ते बुत घाड़ा भी हां, मैं चित्र भी चित्र लेना ते बुत भी कर लेना, और मां मैं ऐसे बुत कर सकना लोग वेखते रह जाए, पिता भी वेखता रह जाए, तू भी वेखती रह जा। मां कह लगी अच्छा, हर तरह के बुत कर लेना, कहिंदा मां बड़े बुत घड़े ने, मेरा उस्ताद वेख वेख के शशधर हैरान रह जाता, मैं तेनू विखावगा हूं, मैं बुत कड़ांगा ना इतने तेनू विखावगा। मां कह लगी इस तरह करी, पहला बुत जरा तू घड़े ना वो एक बच्चे का नव जमे बाल का बुत घड़े, नवजात शिशु छोटा जिया जस्ट बॉर्न, उस छोटे जे बच्चे का बुत बना के लिया मेरे को, फिर मैं तेन वेखांगी तू कि कोई बुत काड़ा। कहिंदा ना मां भी कोई गल है, लगिया रहा पत्थर नाल दो तीन दिन मत्था मारदा रहा, अपने वालों ने मां की खुशी लैण वास्ते मां दिया शाबसा लैण वास्ते बाप नूं यह दसन वास्ते कि मैं बड़ा कुछ सीख के आया। उस बुत ते बड़ी मेहनत की, दो दिन बड़ी मेहनत की, तीसरे दिन उसनू पालिश किया, बड़ा चमकाया, कपड़े च लपेटे है, मां को लाया, कहिंदा मां देख की है। मां कह लगी की है, कहिंदा जिहड़ा तू किया सी ना बुत घड़, वह बुत घड़ के ले आया, बच्चे का बुत है, देख कपड़ा उतारे। वाकई मां दी अखां च ऐसी चमक सी जिहड़ी होनी चाहिए एक सफल बच्चे की सफलता वेख के, प्रसन्नता नाल भर गई। लेकिन वेखिया बच्चे के दिमाग च हंकार भरिया है, ते कलाकार नूं हंकार नहीं सोभदा, बल्कि इंसान के हिरदे विच जिन्ना चिर हंकार है उन्ना चिर निरंकार किथे रहे। मां चाहुंदी है कलाकार भी बने, लेकिन चंगा इंसान भी बने, भगत भी बने, ते जे हंकार नाल भरिया रहा है तां बाप तो भी अगाह होण दीआं गल्लां करदा है, मैनूं भी ये, ते कहिंदा मां देख इहो जिहा बुत तूं कदे वेखिआ है, तूं कदे इहो जिहा बुत वेखिआ है कि नहीं जिहदे जिउंदे वर्गा जिउंदे जागदे बच्चे वर्गा। मां कहिंदी इहनूं कह ना हिले जुले, इहनूं हिला जुला ना,
ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨੀ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿਲੇ ਜੁਲੇ, ਜਿਹੜਾ ਰੋਵੇ ਹੱਸੇ ਹਿਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਤੂੰ ਰੱਖਦੀ ਪਈ ਨਾ, ਹਿਲੇ ਜੁਲੇ ਰੋਵੇ ਹੱਸੇ, ਇਹ ਤਾਂ ਨਹੀਂ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ 'ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜ਼ਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ। ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਦੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹੋ, ਤੇਰੇ ਮਨ 'ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ 'ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ 'ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ, ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ 'ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿੱਚ। ਮਤ ਕਿਤੇ ਭੁਲੇਖੇ 'ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ 'ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ ਬੜੀ ਸ਼ਾਂਤੀ ਰਹੇਗੀ, ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ભગવા છ તેરા બિરદે અર્પત દેવ ધાર્યા ઉદમિન નાહી કોઈ.

ਸਤਨਾਮ ਸ੍ਰੀ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ।

परमेश्वर बन तो बनाई, फिर डोलत कतहु नाही। साचे साहेब सो मन मानया,

ਤੇ ਗੁਰਸਿੱਖਾਂ ਦਾ ਜੀਵਨ ਲੱਭਦਿਆਂ ਗੁਰਸਿੱਖਾਂ ਦੇ ਜੀਵਨ ਨੂੰ ਬਿਆਨ ਕਰਕੇ ਭਾਈ ਸਾਹਿਬ ਗੁਰਦਾਸ ਜੀ ਫਰਮਾ ਰਹੇ ਹਨ ਕਿ ਐਸੇ ਗੁਰਸਿੱਖਾਂ ਦਾ ਮੈਂ ਕਿਵੇਂ ਸਤਿਕਾਰ ਕਰਾਂ, ਮੈਂ ਆਪਣੇ ਧਨ ਭਾਗ ਸਮਝਾਂਗਾ ਜੇ ਮੇਰੇ ਤਨ ਦੇ ਚਮੜੇ ਦੇ ਜੋੜੇ ਬਣਨ ਤੇ ਐਸੇ ਗੁਰਸਿੱਖ ਪਹਿਰਨ ਜਿਨ੍ਹਾਂ ਦਾ ਇਹ ਜੀਵਨ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ, ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਵਾਸ ਸਵਾਸ ਬੰਦਗੀ ਕਰਨ ਵਾਲੇ ਸਨ, ਅਨੇਕਾਂ ਪੁਲਿਆਂ ਪਟਕਿਆਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਨ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਹਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ। ਸਿੱਖ ਜਗਤ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਦਾ ਕਿਤਨਾ ਮਨ ਨਿਰਮਲ ਹੈ, ਕਿਤਨੀ ਨਿਮਰਤਾ ਹੈ ਆਪ ਦੇ ਹਿਰਦੇ ਵਿੱਚ। ਜਦੋਂ ਆਪ ਨੂੰ ਪੁੱਛਿਆ ਗਿਆ, ਕਿਉਂਕਿ ਜੋ ਵੀ ਮਹਾਨ ਹਸਤੀਆਂ ਸੰਸਾਰ ਤੇ ਆਉਂਦੀਆਂ ਹਨ ਉਹਨਾਂ ਨੂੰ ਪੁੱਛ ਲਿਆ ਜਾਂਦਾ ਬਈ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਤਾਂ ਕਿਵੇਂ ਕਰਨਾ ਹੈ। ਕੁਝ ਮਹਾਂਪੁਰਖ ਕਹਿ ਜਾਂਦੇ ਹਨ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ, ਕੁਝ ਕਹਿ ਜਾਂਦੇ ਹਨ ਅਗਨ ਭੇਟ ਕਰ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਕਿ ਜਦੋਂ ਆਪ ਦਾ ਸਰੀਰ ਸ਼ਾਂਤ ਹੋਵੇ ਕਿਵੇਂ ਕਰਨਾ ਹੈ, ਤਾਂ ਭਾਈ ਸਾਹਿਬ ਕਹਿੰਦੇ ਹਨ ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ। ਭਾਈ ਸਾਹਿਬ ਕਹਿੰਦੇ ਹਨ ਕਿ ਪੈਰ ਤੋਂ ਲੈ ਕੇ ਸਿਰ ਤੱਕ ਮੇਰੇ ਸਰੀਰ ਦੇ ਟੁਕੜੇ ਕਰਕੇ ਗੁਰੂ ਕੇ ਸਿੱਖਾਂ ਦੇ ਚਰਨਾਂ ਤੋਂ ਵਾਰ ਦੇਣਾ। ਤੇ ਫਿਰ ਇੱਥੇ ਹੀ ਬਸ ਨਹੀਂ, ਉਹਨਾਂ ਟੁਕੜਿਆਂ ਨੂੰ ਜਲਾ ਲੈਣਾ, ਹੱਡੀਆਂ ਰਾਖ ਨਹੀਂ ਹੋਣਗੀਆਂ, ਮੇਰੇ ਤੇ ਪਰਉਪਕਾਰ ਕਰਨਾ, ਮੇਰੀਆਂ ਹੱਡੀਆਂ ਨੂੰ ਪੀਸ ਲੈਣਾ। ਤੇ ਫਿਰ ਮੈਂ ਪਵਨ ਅੱਗੇ ਬੇਨਤੀ ਕਰਾਂਗਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਚਾਰੇ ਹੀ ਦਿਸ਼ਾ ਵੱਲ ਉਡਾ ਕੇ ਲੈ ਚੱਲ। ਜਿੱਥੇ ਜਿੱਥੇ ਵੀ ਕੋਈ ਗੁਰੂ ਕਾ ਸਿੱਖ ਸਤ ਸੰਗਤ ਵੱਲ ਜਾ ਰਿਹਾ ਨਾ, ਐ ਪਵਨ ਮੇਰੇ ਸਰੀਰ ਦੀ ਰਾਖ ਨੂੰ ਉਸ ਦੇ ਕਦਮਾਂ ਥੱਲੇ ਪਾਈ ਜਾਵੀ। ਤੇ ਜਦੋਂ ਉਸ ਰਾਖ ਤੇ ਗੁਰੂ ਕਾ ਸਿੱਖ ਕਦਮ ਰੱਖੇਗਾ, ਉਹ ਰਾਖ ਉੱਡ ਕੇ ਉਸਦੇ ਜੋੜਿਆਂ ਨੂੰ ਲੱਗ ਜਾਵੇਗੀ। ਭਾਈ ਸਾਹਿਬ ਕਹਿੰਦੇ ਹਨ ਫਿਰ ਮੈਂ ਰਾਖ ਰੂਪ ਹੋ ਕੇ ਉਸ ਗੁਰਸਿੱਖ ਅੱਗੇ ਬੇਨਤੀ ਕਰਾਂਗਾ, ਐ ਗੁਰੂ ਕੇ ਲਾਲ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ, ਕਿਉਂਕਿ ਤੇਰੇ ਕਦਮ ਸਤ ਸੰਗਤ ਵੱਲ ਜਾਂਦੇ ਹਨ, ਤੇਰੇ ਕਦਮ ਪਰਉਪਕਾਰ ਲਈ ਉੱਠਦੇ ਹਨ, ਤੇਰੇ ਕਦਮ ਗੁਰੂ ਵੱਲ ਤੁਰਦੇ ਹਨ, ਇਸ ਲਈ ਮੇਰੇ ਸਰੀਰ ਦੀ ਰਾਖ ਨੂੰ ਆਪਣੇ ਜੋੜਿਆਂ ਨਾਲੋਂ ਲਾਵੀ ਨਾ। ਹੋ ਸਕਦਾ ਹੈ ਤੇਰੇ ਜੋੜਿਆਂ ਦਾ ਸਦਕਾ ਹੀ ਮੇਰੇ ਪਾਪੀ ਦਾ ਉਧਾਰ ਹੋ ਜਾਵੇ। ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਅਗਨ ਜਲਾਏ ਫੁੰਨ ਪੀਸਣ ਪਿਸਾਏ ਤਾਹੇ ਲੈ ਉਡੇ ਪਵਨ ਹੋਏ ਅਨਕ ਪਰਕਾਰੀਏ, ਜਤ ਕਤ ਸਿੱਖ ਪੱਗ ਧਰੇ ਗੁਰ ਪੰਥ ਪ੍ਰਾਂਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ, ਤਹ ਪਦ ਪਾਦਿਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਿਆਲ ਮੋਹਿ ਪਤਿਤ ਉਧਾਰੀਏ। ਇਹ ਤਰਲਾ ਭਾਈ ਸਾਹਿਬ ਗੁਰੂ ਅੱਗੇ ਨਹੀਂ ਕਰ ਰਹੇ, ਗੁਰੂ ਕੇ ਸਿੱਖ ਅੱਗੇ ਕਰ ਰਹੇ ਹਨ।
गुरु दे नाल तां पता नहीं कितनी कु उहनां दी प्रीति होवेगी जो इस रचना तो बयान नहीं हो सकती। ए तरला गुरु के सिख अगे कर रहे हैं, ए गुरु के सिख, ए गुरु के लाल, तेरे कदम सत संगत वल जांदे हन, मेरे शरीर दी राख नूं अपने जोड़िया नालों लावी ना। हो सकता है तेरे जोड़िया दा सदका मेरे पापी दा भी उधार हो जावे। सो इना तुकां तो सानू भाई साहब ने निम्रता दी प्रेरणा की कि किवें गुरसिख ने अमृत वेले उठ के इशनान करके सतसंगत विच जाके नाम जपदियां सेवा करदियां परपकार करदियां भी गुरु के सिख दे अंदर एडी वड्डी निम्रता दी लोड़ है कि गुरु का सिख सदा यही दात मंगे केड़ी।

ਸਾਰਾ ਕਿਵਨ ਕਿ ਨਹੀਂ ਨਿਵਲ ਭੁਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿ ਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿ ਨਹੀਂ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ।

ਹੌਂਸੇ ਤੂੰ ਵਿੱਚੋਂ ਵਾਰਿਆ ਮਾਂ ਹੁੰਦੇ ਹੋਈ ਨੀ ਮਾਣਾ ਹੌਂਸੇ ਤੂੰ ਵਿੱਚੋਂ ਵਾਰਿਆ ਹੌਂਸੇ ਤੂੰ ਵਿੱਚੋਂ ਵਾਰਿਆ ਤਾਂ ਹੁੰਦੇ ਹੋਈ ਨੀ ਪਾਣਾ ਹੌਂਸੇ ਤੂੰ ਵਾਰਿਆ ਛੱਡ ਸਿਆਣਪ ਹੋਏ ਆਣਾ ਹੌਂਸੇ

ਖਿੜਿਆ ਨਹੀਂ ਰਹਿਣਾ। ਆਪ ਵੇਖਦੇ ਹੋ ਬਸੰਤ ਰਿਤੂ ਆਉਂਦੀ ਹੈ, ਫੁੱਲ ਖਿੜਦੇ ਹਨ, ਫਿਰ ਖਿਜਾਂ ਹੋ ਜਾਂਦੀ। ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਇਹ ਮਨੁੱਖ ਤੇਰਾ ਜੀਵਨ ਸਦਾ ਇਸੇ ਤਰ੍ਹਾਂ ਨਹੀਂ ਖਿੜਿਆ ਰਹਿਣਾ।

ਆਉਣਾ ਸਫਲ ਤਾਂ ਹੀ ਹੁੰਦਾ ਜੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰੇ, ਉਹਦੇ ਨਿਰਮਲ ਭਾਉ ਵਿੱਚ ਰਵੇ, ਉਹਦੇ ਹੁਕਮ ਵਿੱਚ ਚੱਲੇ। ਹਜ਼ੂਰ ਕਹਿੰਦੇ ਹਨ ਤੇਰਾ ਆਉਣਾ ਸਫਲ ਹੋ ਜਾਵੇਗਾ ਜੇ ਤੂੰ ਸੰਸਾਰ ਵਿੱਚ ਆ ਕੇ ਕੇਵਲ ਧਨ ਦੌਲਤ ਹੀ ਕਮਾ ਲਈ, ਮਹਿਲ ਮਾੜੀਆਂ ਦਾ ਅੰਤ ਨਹੀਂ ਰਿਹਾ, ਤੇਰਾ ਪਰਿਵਾਰ ਬਹੁਤ ਵੱਧ ਗਿਆ,

ਗੁਮਾਨ ਜੈਸੇ ਰਹਿਣ ਪਰੋਹਣੇ ਉੱਠ ਚਲ ਸੇ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਸਿਉਂ ਇਹ ਸਭ ਫੁੱਲਾਂ ਕੀ ਬਾਗਾਤ ਇਹ ਫੁੱਲਾਂ ਦੀ ਬਾਗੀਚੀ ਹੈ ਸੰਸਾਰ ਇਹ ਸਦਾ ਨਹੀਂ ਖਿੜੇ ਰਹਿਣੇ ਭਾਈ ਇਹ ਸਦਾ ਨਹੀਂ ਖਿੜੇ ਰਹਿਣੇ ਇਹ ਡਿੱਗ ਪੈਣੇ ਹਨ ਕਿਉਂਕਿ ਨਿਰੰਕਾਰ ਦੀ ਮਰਿਆਦਾ ਹੈ ਆਵਣ ਜਾਣ ਇੱਕ ਖੇਲ ਬਣਾਇਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਜਿਹੜਾ ਸੰਸਾਰ ਤੇ ਆਇਆ ਪਹਿਲਾਂ ਮਰਨਾ ਲਿਖਾ ਕੇ ਆਇਆ ਕਿ ਕਦੋਂ ਮਰਨਾ ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਿਹੁਲਾ ਜਿਤਨੇ ਤੱਕ ਤੇਰੇ ਤੇ ਜੋਬਨ ਹੈ ਬਲ ਹੈ ਤੇਰੇ ਸਰੀਰ ਵਿੱਚ ਸੇਵਾ ਸਿਮਰਨ ਪਰਪਕਾਰ ਕਰਕੇ ਕੁਝ ਨਾਮ ਦੀਆਂ ਘੜੀਆਂ ਪੱਲੇ ਬਣ ਲੈ ਬਚਪਨ ਖੇਡਾਂ ਵਿੱਚ ਬੀਤ ਗਿਆ ਜਵਾਨੀ ਘਰ ਦੇ ਸਮਾਨ ਇਕੱਠੇ ਕਰਨ ਵਿੱਚ ਬੀਤ ਗਈ ਤੇ ਬੁਢੇਪਾ ਬੁਢੇਪੇ ਵਿੱਚ ਕਿਆ ਤੈਨੂੰ ਚੇਤੇ ਆਵੇਗਾ ਬੁਢੇਪੇ ਵਿੱਚ ਵੀ ਉਹੀਓ ਕੁਝ ਯਾਦ ਰਹਿੰਦਾ

ਜਾਣ ਤੇ ਤੁਸੀਂ ਤਾਂ ਉਸੇ ਹੀ ਕਿਉਂ ਵਿੱਚ ਖੜੇ ਨਾ, ਪਤਾ ਨਹੀਂ ਭਾਈ ਕਦੋਂ ਵਾਰੀ ਆ ਜਾਣੀ ਹੈ। ਇਸ ਲਈ ਉਹਨਾਂ ਸੱਜਣਾਂ ਨੂੰ ਯਾਦ ਕਰ ਜਿਹੜੇ ਤੇਰੀਆਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਚਲੇ ਗਏ।

ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਿਹਾ ਹੈ। ਮਨੁੱਖ ਤੂੰ ਸੰਸਾਰ ਦੇ ਚੰਗੇ ਚੱਜ ਆਚਾਰ ਚੰਗੇ ਕੰਮ ਕਰਨ ਲਈ ਆਇਆ, ਐਸਾ ਨਾ ਹੋਵੇ ਆਪਣੇ ਅਮੋਲਕ ਹੀਰੇ ਲਾਲਾਂ ਤੋਂ ਮਹਿੰਗੇ ਸਵਾਸ ਤੂੰ ਮਿੱਟੀ ਵਿੱਚ ਰੋਲ ਕੇ ਚਲਾ ਜਾਵੇਂ। ਜੀਵਨ ਦੀ ਬਾਜੀ ਹਾਰ ਕੇ ਜਿਹੜੇ ਜਾਂਦੇ ਹਨ ਉਹਨਾਂ ਨੂੰ ਫਿਰ ਕਦੇ ਅਵਸਰ ਮਿਲਿਆ ਨਹੀਂ। ਹਜ਼ੂਰ ਦਾ ਬਚਨ ਹੈ ਕਿ ਜੀਵਨ ਦੇ ਨੌ ਹਿੱਸੇ ਤੇਰੇ ਲਈ ਹਨ ਭਾਈ, ਹੱਸ ਖੇਡ ਆਪਣੇ ਬੱਚਿਆਂ ਵਿੱਚ ਸੁੱਖ ਮਾਣ ਆਨੰਦ ਮਾਣ ਆਪਣੇ ਕਾਰ ਵਿਹਾਰ ਕਰ। ਜੀਵਨ ਦੇ ਨੌ ਹਿੱਸੇ ਤੇਰੇ ਆਪਣੇ ਹਨ, ਪਰ ਨਿਰੰਕਾਰ ਨੇ ਇੱਕ ਗੱਲ ਦਾ ਚੇਤਾ ਕਰਾਇਆ ਜੀਵ ਨੂੰ ਕਿ ਐ ਮਨੁੱਖ ਦਸਵਾਂ ਹਿੱਸਾ ਸਵਾਸਾਂ ਦਾ ਤੂੰ ਗੁਰੂ ਦੇ ਲੇਖੇ ਲਾਵੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਲਾਵੀਂ, ਕਿਉਂਕਿ ਅਸੀਂ ਆਪਣੀ ਕਿਰਤ ਕਮਾਈ ਦਾ ਦਸਵੰਧ ਵੀ ਗੁਰੂ ਦੇ ਲੇਖੇ ਲਾਉਣਾ, ਆਪਣੇ ਸਵਾਸਾਂ ਦਾ ਦਸਵੰਧ ਵੀ ਗੁਰੂ ਦੇ ਲੇਖੇ ਲਾਉਣਾ। ਆਪਣੀ ਕਮਾਈ ਵਿੱਚੋਂ ਦਸਵੰਧ ਭਲੇ ਪਾਸੇ ਲਾਵਾਂਗੇ, ਇਹ ਸਾਡਾ ਲੋਕ ਸਵਾਰੇਗਾ। ਆਪਣੇ ਸਵਾਸਾਂ ਦਾ ਦਸਵੰਧ ਗੁਰੂ ਦੇ ਲੇਖੇ ਲਾਵਾਂਗੇ, ਇਹ ਸਾਡਾ ਪਰਲੋਕ ਸਵਾਰ ਦੇਵੇਗਾ। ਇਸੇ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਇਹ ਮਨੁੱਖ ਰੰਗ ਮਾਣ ਲੈ, ਉਹ ਰੱਬ ਦੇ ਰੰਗ ਮਾਣ ਲੈ। ਇਹ ਜੀਵਨ ਤੇਰਾ ਪਲ ਪਲ ਕਰਕੇ ਛਿਨ ਛਿਨ ਕਰਕੇ ਘਟਦਾ ਜਾ ਰਿਹਾ, 24,000 ਤੈਨੂੰ ਰੋਜ਼ ਦਾ ਘਾਟਾ ਪੈ ਰਿਹਾ ਹੈ, ਤੂੰ ਕਦੇ ਖਿਆਲ ਨਹੀਂ ਕੀਤਾ। ਜਿਸ ਬੰਦੇ ਨੂੰ 24,000 ਦਾ ਘਾਟਾ ਪੈਂਦਾ ਹੋਵੇ ਰੋਜ਼, ਉਹ ਕਿਵੇਂ ਭਾਈ ਉਹ ਕਿਵੇਂ ਕਾਮਯਾਬ ਹੋਵੇਗਾ? 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਵੇਂ ਜੀਵੇ? 24,000 ਸਾਡੇ ਸਵਾਸ ਰੋਜ਼ ਦੇ ਬਿਨਾਂ ਜਪਣ ਦੇ ਵਿਅਰਥ ਜਾ ਰਹੇ ਹਨ। ਕਦੇ ਸੋਚਦੇ ਹਾਂ, ਇੱਕ ਮਾਮੂਲੀ ਦੁਕਾਨਦਾਰ ਸੋਚ ਲੈਂਦਾ ਅੱਜ ਕੀ ਖੱਟਿਆ ਕੀ ਕਮਾਇਆ, ਸ਼ਾਮ ਨੂੰ ਹਿਸਾਬ ਕਰਕੇ ਘਰ ਨੂੰ ਜਾਂਦਾ। ਪਰ ਤੈਨੂੰ 24,000 ਸਵਾਸ ਰੋਜ਼ ਦੇ ਜੋ ਖਰਚ ਹੋ ਰਹੇ ਹਨ, ਤੈਨੂੰ ਕੋਈ ਚਿੰਤਾ ਹੀ ਨਹੀਂ। ਕਿਤਨੇ ਕੁ ਸਵਾਸ ਭਾਈ ਈਸ਼ਵਰ ਦੀ ਭਗਤੀ ਵਿੱਚ ਲਾਉਣਾ, ਕਿਤਨਾ ਕੁ ਸਮਾਂ ਪਰਉਪਕਾਰ ਤੇ ਤੂੰ ਖਰਚ ਕੀਤਾ। ਅਕਾਲ ਪੁਰਖ ਨੇ ਤੈਨੂੰ ਇੱਥੇ ਸੇਵਾ ਔਰ ਸਿਮਰਨ ਲਈ ਭੇਜਿਆ ਸੀ ਤੇ ਤੂੰ ਕੇਵਲ ਆਪਣੇ ਪੇਟ ਦਾ ਹੀ ਮਜ਼ਦੂਰ ਬਣ ਕੇ ਰਹਿ ਗਿਆ, ਆਪਣੇ ਪਰਿਵਾਰ ਦਾ

ਹਾਰੀ ਵਿੱਚ ਕਿਤਨੇ ਕਾਰਜ ਸਵਾਰਦੇ ਹੈ, ਕਿਤਨੇ ਕੰਮ ਕਰਨੇ ਹੈ। ਮਨੁੱਖ ਤੂੰ ਆਪਣੇ ਜੀ ਲਈ ਕੀ ਕਰ ਰਿਹਾ, ਜਿਹਦੇ ਆਸਰੇ ਤੇ ਇਹ ਸਰੀਰ ਚੱਲ ਰਿਹਾ। ਤੂੰ ਵੇਖ ਸਕਦਾ, ਬੋਲ ਸਕਦਾ, ਸੁਣ ਸਕਦਾ, ਚੱਲ ਸਕਦਾ, ਜਿਹਦੇ ਆਸਰੇ ਤੇ ਸਰੀਰ ਚੱਲ ਰਿਹਾ ਉਹਦੇ ਲਈ ਕੀ ਕਰਦੇ ਹੈ ਬਾਈ। ਹਜ਼ੂਰ ਕਹਿੰਦੇ ਨੇ ਇਹਨਾਂ ਸਵਾਸਾਂ ਨੂੰ ਜਪ

ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਿਨਾ ਸਿਮਰਨ ਦੇ ਬਿਨਾ ਸੇਵਾ ਦੇ ਤੇਰਾ ਜਿਤਨਾ ਜੀਵਨ ਹੈ ਉਹ ਕਿਸੇ ਕੰਮ ਨਾ ਆਇਆ ਤੇ ਜੇ ਤੂੰ ਸੇਵਾ ਸਿਮਰਨ ਨਹੀਂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਫਿਰ ਤੇਰੇ ਨਾਲੋਂ ਪਸ਼ੂ ਲੱਖ ਗੁਣਾ ਚੰਗਾ ਹੈ ਪਸ਼ੂ ਮਰੇ ਦਸ ਕਾਜ ਸਵਾਰੇ ਪਸ਼ੂ ਜਿਉਂਦਿਆਂ ਵੀ ਘਾਹ ਖਾ ਕੇ ਦੁੱਧ ਦਿੰਦਾ ਰਿਹਾ ਮਰ ਗਿਆ ਉਸਦਾ ਚਮੜਾ ਕੰਮ ਆਇਆ ਉਸਦਾ ਮਾਸ ਕਈ ਜੀਵਾਂ ਦੀ ਖੁਰਾਕ ਬਣਿਆ ਉਹਦੀਆਂ ਹੱਡੀਆਂ ਕੰਮ ਆਈਆਂ ਇਹ ਮਨੁੱਖ ਜੇ ਤੂੰ ਮਨੁੱਛਾ ਜਨਮ ਪਾ ਕੇ ਸਿਮਰਨ ਨਹੀਂ ਕਰਦਾ ਸੇਵਾ ਨਹੀਂ ਕਰਦਾ ਤਾਂ ਦੱਸ ਫਿਰ ਤੇਰੇ ਸਰੀਰ ਦਾ ਕੀ ਬਣੇਗਾ ਅਗਨ ਬੇਟੀ ਕਰ ਦੇਣਗੇ ਨਾ ਤੂੰ ਤਾਂ ਮੋਇਆ ਵੀ ਤੇ ਜਿਉਂਦਿਆਂ ਵੀ ਕੰਮ ਨਾ ਆਇਓ ਤਾਂ ਤੇਰਾ ਸੰਸਾਰ ਤੇ ਆਇਆ ਕਿਵੇਂ ਸਫਲ ਹੋਵੇਗਾ ਇਸ ਲਈ ਹਜ਼ੂਰ ਕਹਿੰਦੇ ਨੇ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਿਹੋਲਾ ਦਿਨ ਥੋੜੇ ਥੱਕੇ

ਮਿਲ ਕੇ ਚੱਜ ਆਚਾਰ ਚੰਗੇ ਕਰਮ ਕਰ ਤਾਂ ਕਿ ਤੈਨੂੰ ਜਮਾਂ ਦੇ ਰਸਤੇ ਤੇ ਦੁੱਖਾਂ ਦੇ ਰਸਤੇ ਤੇ ਨਾ ਤੁਰਨਾ ਪਵੇ। ਪਤਾ ਹੀ ਕਿਤਨਾ ਕਠਿਨ ਰਸਤਾ ਹੈ ਜਿੱਥੋਂ ਜਾਣਾ, ਕਿੱਡੀ ਭੀੜੀ ਗਲੀ ਹੈ ਤੈਨੂੰ ਪਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਤੇ ਜੇ ਨਹੀਂ ਉਚਰੇਗਾ ਤਾਂ ਆਗੇ ਜਮ ਦਲ ਬਿਖਮ ਘਣਾ। ਬੜਾ ਔਖਾ ਰਸਤਾ, ਇਸ ਲਈ ਸਿਮਰਨ ਹੀ ਤੈਨੂੰ ਬਚਾ ਸਕੇਗਾ, ਸਿਮਰਨ ਹੀ ਤੇਰਾ ਬੇੜਾ ਪਾਰ ਕਰ ਸਕੇਗਾ। ਤੇਰੇ ਕੋਲ ਸਿਮਰਨ ਹੋਵੇਗਾ, ਇਸ ਸੰਸਾਰ ਵਿੱਚ ਵੀ ਆਦਰ ਪਾਵੇਗਾ, ਦਰਗਾਹ ਵਿੱਚ ਵੀ ਆਦਰ ਪਾਵੇਗਾ। ਫਿਰ ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸਭ ਦੇ।

ਬਖਸ਼ਿਸ਼ ਕੀਤੇ ਕਾਹਦੇ ਲਈ, ਬਈ ਇਹਨਾਂ ਸਵਾਸਾਂ ਦੇ ਨਾਲ ਤੂੰ ਸ਼ੁਭ ਗੁਣ ਆਚਾਰ ਸਤ ਸੰਗਤ ਦੀਆਂ ਘੜੀਆਂ ਤੂੰ ਪੱਲੇ ਬੰਨੇਗਾ, ਪਰ ਤੂੰ ਇਸ ਅਮੋਲਕ ਸਵਾਸਾਂ ਦੇ ਨਾਲ ਕੁਕਰਮ ਕਰਕੇ, ਮਾੜੇ ਕਰਮ ਕਰਕੇ ਤੂੰ ਗੁਣਾਂ ਦੇ ਬਜਾਏ ਔਗਣਾਂ ਦੀ ਗੰਠੜੀ ਸਿਰ ਤੇ ਰੱਖ ਲਈ ਹੈ।

ਪਹਾੜ ਦੀ ਉਮਰ ਸੰਪੂਰਨ ਹੁੰਦੀ ਹੈ, ਇੱਕ ਜੂਨੀ ਹੈ, ਤੇ 84 ਲੱਖ ਦੇ ਬਾਅਦ ਜਿਹਦੀ ਵਾਰੀ ਆਈ ਹੋਵੇ ਕਿਤਨਾ ਅਮੋਲਕ ਹੋਵੇਗਾ, ਕਿਤਨਾ ਅਮੋਲਕ ਹੈ ਸਾਡਾ ਜੀਵਨ। ਹਜ਼ੂਰ ਕਹਿੰਦੇ ਹਨ ਭਾਈ ਜਪ ਜਪ ਕੇ ਇਸ ਨੂੰ ਸਫਲ ਕਰ ਲੈ, ਐਸਾ ਨਾ ਹੋਵੇ ਤੂੰ ਗੁਣਾਂ ਦਾ ਵਿਹਾਜਨ ਆਇਆ, ਨਾਮ ਦਾ ਵਿਹਾਜਨ ਆਇਆ, ਨਾਮ ਵਿਹਾਜਨ ਲਈ ਤੂੰ ਸੰਸਾਰ ਤੇ ਆਇਆ ਤੇ ਔਗਣਾਂ ਦੀ ਪੰਡ ਬਣ ਕੇ ਜਾਵੇਂ ਇੱਥੋਂ, ਤੇ ਫਿਰ ਭਾਈ ਦੁੱਖ ਹੀ ਦੁੱਖ,

ਉਸ ਨੂੰ ਕੋਈ ਸੁਣਾਵੇ ਕੋਈ ਕਹੇ ਅਗਰ ਕੋਈ ਝੂਠੀ ਕਹਾਣੀ ਸੁਣਾਵੇ ਲੋਕ ਉਸਨੂੰ ਵੀ ਸੁਣਦੇ ਹਨ ਪਰ ਇਹ ਤੇ ਪਰਮੇਸ਼ਰ ਦੇ ਨਾਮ ਦੀ ਕਹਾਣੀ ਸੱਚੀ ਕਹਾਣੀ ਔਰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਅੰਤਰ ਜੋਤ ਰਾਮ ਪ੍ਰਗਾਸਾ ਜਿਸ ਵੇਲੇ ਇਨਸਾਨ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏ ਤਾਂ ਫਿਰ ਉਹ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮਾਤਮਾ ਦੇ ਮੇਲ ਦੀ ਅਵਸਥਾ ਕੀ ਹੈ ਪਰ ਇੱਕ ਗੱਲ ਹੈ ਗੁਰਮੁਖ ਵਿਰਲੇ ਜਾਨੀ ਕੋਈ

ਇਸ ਸਾਰੇ ਸ਼ਬਦ ਨੂੰ ਤਿੰਨ ਬੰਦਾਂ ਵਿੱਚ ਇਸ ਤਰ੍ਹਾਂ ਵੰਡਦੇ ਹਨ। ਹੇ ਭਾਈ, ਜੇ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼ ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੀ ਹੈ। ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੰਸਾਰ ਇੱਕ ਰੁੱਖ ਸਮਾਨ ਹੈ,

ਇਸ ਦਰਖਤ ਦੀਆਂ ਟਾਹਣੀਆਂ ਹਨ। ਇਹ ਜੀਵ ਜੰਤ ਫੁੱਲ ਹਨ, ਪੱਤੇ ਹਨ, ਫਲ ਹਨ। ਤਰਵਰ ਏਕ ਅਨੰਤ ਡਾਰ ਸਾਖਾ ਪੋਹਪ ਪੱਤਰ ਰਸ ਭਰੀਆ। ਇਹ ਅੰਮ੍ਰਿਤ ਕੀ ਬਾੜੀ ਹੈ ਰੇ, ਤਿੰਨ ਹਰ ਪੂਰੇ ਕਰੀਆ। ਐ ਭਾਈ, ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ, ਅੰਮ੍ਰਿਤ ਦਾ ਬਾਗ ਹੈ, ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ। ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ, ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ, ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ, ਉਹ ਹੀ ਗੁਰਮੁਖ ਬਣਦਾ ਹੈ,

ਭਗਤ ਬਣ ਗਏ, ਸੰਤ ਬਣ ਗਏ। ਜਿਨ੍ਹਾਂ ਇਸ ਕਹਾਣੀ ਨੂੰ ਸਮਝਿਆ ਨਹੀਂ, ਬੇਸ਼ੱਕ ਉਹਨਾਂ ਭਗਤੀ ਕੀਤੀ, ਸਿਮਰਨ ਕੀਤਾ, ਪਰ ਉਹ ਕਿਸੇ ਮੰਜ਼ਿਲ ਤੇ ਪਹੁੰਚ ਨਾ ਸਕੇ। ਇਸੇ ਵਾਸਤੇ ਦੇਖਦੇ ਹਾਂ ਕਿ ਕਈ ਵਾਰੀ ਬਹੁਤਾ ਸਿਮਰਨ ਕਰਨ ਵਾਲਾ, ਬਹੁਤਾ ਮੰਦਰ ਮਸੀਤ ਗੁਰਦੁਆਰੇ ਜਾਣ ਵਾਲਾ ਵੀ ਦੁਬਧਾ ਦਾ ਭਰਿਆ ਹੁੰਦਾ, ਕਿਉਂਕਿ ਗਿਆ ਤੇ ਹੈ ਮੰਦਰ ਮਸੀਤ ਗੁਰਦੁਆਰੇ, ਪਰ ਮਨ ਵਿੱਚੋਂ ਦੁਬਧਾ ਨਾ ਕੱਢ ਸਕਿਆ, ਕਿਉਂਕਿ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਹਿਰਦੇ ਵਿੱਚ ਨਾਮ ਨਹੀਂ ਵਸਿਆ, ਪ੍ਰਕਾਸ਼ ਨਹੀਂ ਹੋਇਆ। ਕਿਉਂਕਿ ਜਿਹੜਾ ਪ੍ਰਕਾਸ਼ ਹੈ ਪਰਮੇਸ਼ਰ ਦਾ, ਉਹ ਤੇ ਦੁਬਧਾ ਦੂਰ ਕਰ ਦਿੰਦਾ। ਜਿਹਾਲੀ ਮਨ ਵਿੱਚ ਦੁਬਧਾ ਹੈ ਤੇ ਸਮਝੋ ਇਹ ਬੇਸ਼ੱਕ ਨਾਮ ਜਪਦਾ ਹੈ, ਪਰ ਅੰਦਰ ਹਾਲੀ ਇਹਦੇ ਨਾਮ ਵਸਿਆ ਨਹੀਂ। ਔਰ ਇਹ ਪਰਮਾਤਮਾ ਦੇ ਮੇਲ ਦੀ ਅਵਸਥਾ ਜਦ ਹੋ ਜਾਏ ਤੇ ਫਿਰ ਇਨਸਾਨ ਦੀ ਹਾਲਤ ਕੀ ਹੁੰਦੀ ਹੈ, ਭਗਤ ਨਾਮਦੇਵ ਜੀ ਸਾਨੂੰ ਆਪਣੇ ਸ਼ਬਦ ਦੁਆਰਾ ਉਪਦੇਸ਼ ਕਰਦੇ ਹਨ।

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾਂ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾਂ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲ ਦੇ ਬਰਸਾਤ ਹੋਣ ਲੱਗ ਪੈਂਦੀ ਹੈ। ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ। ਇਹ ਗੱਲ ਹੱਸਣ ਵਾਲੀ ਨਹੀਂ, ਵਿਚਾਰ ਦੀ ਹੈ। ਜਦ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਵੇਗਾ, ਪਰਮੇਸ਼ਰ ਦੇ ਨਾਮ ਦਾ ਢੋਲ ਵੱਜੇਗਾ, ਤੇ ਫਿਰ ਜਿਹੜੇ ਵਿਕਾਰ ਨੇ ਇਹ ਅੰਦਰੋਂ ਭੱਜ ਜਾਣਗੇ। ਢੋਲ ਵੱਜੇ ਤਾਂ ਛੋਟੇ ਮੋਟੇ ਖੜਾਕ ਸੁਣਾਈ ਨਹੀਂ ਦਿੰਦੇ। ਪਰਮੇਸ਼ਰ ਦੇ ਨਾਮ ਦਾ ਢੋਲ ਅੰਦਰ ਵੱਜੇਗਾ ਤੇ ਵਿਕਾਰ, ਦੁਬਦਾ, ਈਰਖਾ ਇਹ ਭੱਜ ਜਾਏਗੀ। ਬਿਨ ਸਾਵਣ ਘਨ ਹਰ ਗਾਜੈ, ਪਰਮੇਸ਼ਰ ਦਾ ਨਾਮ ਵਸੇਗਾ ਤੇ ਅੰਦਰ ਬਰਸਾਤ ਹੋਵੇਗੀ। ਕਿਹੜੀ? ਨਾਮ ਦੀ ਬਰਸਾਤ। ਬਾਦਲ ਬਿਨ ਵਰਖਾ ਹੋਈ, ਨਾਮ ਦੀ ਬਰਸਾਤ ਵਾਸਤੇ ਬਦਲਾਂ ਦੀ ਲੋੜ ਨਹੀਂ ਪੈਂਦੀ। ਜੋ ਤਤ ਵਿਚਾਰੇ ਕੋਈ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਅਗਰ ਇਸ ਦੀ ਵਿਚਾਰ ਕਰੋਗੇ ਤੇ ਫਿਰ ਤੁਹਾਡਾ ਜੀਵਨ ਉੱਚਾ ਹੋ ਜਾਏਗਾ, ਅੰਦਰ ਨਾਮ

ਮੇਰਾ ਪਰਮੇਸ਼ਰ ਮਿਲ ਗਿਆ। ਦੇਹ ਕਹਿੰਦੇ ਨੇ ਸਰੀਰ ਨੂੰ, ਜਿਹਦੇ ਮਿਲਣ ਦੇ ਨਾਲ ਮੇਰੀ ਦੇਹ ਸੁਹਾਵਣੀ ਹੋ ਗਈ ਹੈ। ਕਿਸ ਤਰ੍ਹਾਂ?

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੋਹ ਨੂੰ, ਮੁੱਖ ਮਨਸਾ ਰਤਨ ਪਰੋਇਆ, ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ ਹੋ ਗਿਆ।

ਕੁੰਭ ਸਮਾਨੇ ਆ। ਜਲ ਕਹਿੰਦੇ ਨੇ ਪਾਣੀ, ਕੁੰਭ ਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਕੜੇ ਨੂੰ ਡੁਬੋ ਦੇਵੇ, ਪਾਣੀ ਦਾ ਕੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨੇ ਆ, ਮੈਂ ਆਪਣੇ ਪਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਤੇ ਜਿਸ ਤਰ੍ਹਾਂ ਕੜਾ ਸਮੁੰਦਰ ਵਿੱਚ ਸਮਾ ਜਾਂਦਾ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ, ਇੱਕ ਵਾਹਿਗੁਰੂ ਨੂੰ ਦੇਖਦਾ।

ਦਾ ਮਨ ਮਿਲ ਗਿਆ ਕਿਉਂਕਿ ਗੁਰੂ ਦੀ ਸਿੱਖਿਆ ਦੇ ਨਾਲ ਮਨ ਪਤੀਜ ਗਿਆ ਤੇ ਨਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ ਵਰਗੇ

ਪਾਗਾਂ ਵਾਲਿਆਂ ਨੂੰ ਮਿਲਦਾ। ਗੁਰੂ ਪੂਰਾ ਹੋਵੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਸਫਲ ਜਨਮ ਮੋਕੋ ਗੁਰ ਕੀਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ।

ਬਹੁਤੇ ਨਾਟਕ ਚੇਟਕ ਦੇਖਣ ਵਿੱਚ ਵੀ ਸੁਖ ਨਹੀਂ, ਸੁਖ ਨਾ ਹੀ ਬਹੁ ਦੇਸ਼ ਕਮਾਏ। ਕਈ ਇਨਸਾਨ ਦੇਖੇ ਹੈ ਦੇਸਾਂ ਪ੍ਰਦੇਸਾਂ ਵਿੱਚ ਭੱਜੇ ਫਿਰਦੇ ਨੇ, ਪਰ ਫਿਰ ਵੀ ਸੁਖੀ ਨਹੀਂ। ਸੁਖ ਉਹਨਾਂ ਦੇ ਭਾਗਾਂ ਵਿੱਚ ਫਿਰ ਵੀ ਨਹੀਂ। ਸੁਖ ਨਾ ਹੀ ਬਹੁ ਦੇਸ਼ ਕਮਾਏ, ਫਿਰ ਸੁਖ ਕਿੱਥੇ? ਸਾਹਿਬ ਜੀ ਕਹਿੰਦੇ ਨੇ ਸਰਬ ਸੁਖਾਂ ਹਰ ਹਰ ਗੁਣ ਗਾਏ। ਕਦੀ ਵੀ ਦੇਖ ਲੈਣਾ, ਜਿਤਨਾ ਸਮਾਂ ਪਰਮੇਸ਼ਰ ਦੇ ਨਾਮ ਦਾ ਕੀਰਤਨ ਸੁਣੋਗੇ ਉਤਨਾ ਸਮਾਂ ਤੁਹਾਨੂੰ ਆਪਣੇ ਦੁੱਖ ਕਲੇਸ਼ ਭੁੱਲ ਜਾਣਗੇ, ਤੇ ਜਦੋਂ ਉਸ ਰੰਗ ਵਿੱਚ ਉੱਠੋਗੇ ਦੁੱਖ ਕਲੇਸ਼ ਫਿਰ ਘੇਰ ਲੈਣਗੇ। ਇਸੇ ਵਾਸਤੇ ਤੇ ਗੁਰੂ ਮਹਾਰਾਜ ਭਗਤ ਗੁਰਮੁਖ ਉਪਦੇਸ਼ ਕਰਦੇ ਹਨ ਕਿ ਹਰ ਵੇਲੇ ਪਰਮੇਸ਼ਰ ਵੱਲ ਧਿਆਨ ਰੱਖੋ। ਜਿਵੇਂ ਕੀਰਤਨ ਸੁਣਦਿਆਂ ਦੁੱਖ ਭੁੱਲ ਜਾਂਦੇ ਨੇ, ਹਰ ਵੇਲੇ ਉਹਦਾ ਨਾਮ ਚੇਤੇ ਰੱਖੋਗੇ ਤੇ ਦੁੱਖ ਕਲੇਸ਼ ਕਦੀ ਵੀ ਤੁਹਾਨੂੰ ਤੰਗ ਨਹੀਂ ਕਰਨਗੇ। ਪਰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ ਜਦੋਂ ਗੁਰੂ ਅਤੇ ਗੁਰੂ ਦੀ ਬਾਣੀ ਦਾ ਸਾਨੂੰ ਗਿਆਨ ਹੋਵੇ। ਗੁਰੂ ਕੀ ਹੈ? ਗੁਰੂ ਹੈ ਬਾਣੀ, ਕਿਉਂਕਿ ਗੁਰੂ ਬਾਣੀ ਦੁਆਰਾ ਉਪਦੇਸ਼ ਦਿੰਦਾ। ਇਸੇ ਵਾਸਤੇ ਸਤਿਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ,

ਕਿਉਂਕਿ ਬਾਣੀ ਗੁਰੂ ਦਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਨਸਾਨ ਨੂੰ ਕਿਹਾ ਕਿਸੇ ਬੇਤਾਰੀ ਦੇ ਪਿੱਛੇ ਨਾ ਲੱਗੋ, ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਪਰਮੇਸ਼ਰ ਦੀ ਹੈ। ਜੋ ਪਰਮੇਸ਼ਰ ਕਹਿੰਦਾ ਗੁਰੂ ਉਹੋ ਹੀ ਉਪਦੇਸ਼ ਕਰਦਾ ਤੇ ਗੁਰੂ ਕਹਿੰਦਾ ਤੁਸੀਂ ਮੈਨੂੰ ਪਰਮੇਸ਼ਰ ਨਾ ਕਹੋ, ਮੈਂ ਵੀ ਪਰਮੇਸ਼ਰ ਦਾ ਭੇਜਿਆ ਆਇਆ, ਮੈਂ ਤੇ ਪਰਮੇਸ਼ਰ ਦਾ ਸੁਨੇਹਾ ਤੁਹਾਨੂੰ ਦੇਣਾ ਹੈ ਤੇ ਤੁਸੀਂ ਵੀ ਪਰਮੇਸ਼ਰ ਨਾਲ ਜੁੜੋ। ਇਹ ਬਾਣੀ ਮੇਰੀ ਨਹੀਂ, ਇਹ ਪਰਮੇਸ਼ਰ ਦੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾ ਲੋ। ਜਿਹੜਾ ਇਨਸਾਨ, ਜਿਹੜਾ ਪੀਰ ਪੈਗੰਬਰ ਆਪਣੇ ਨਾਲ ਜੋੜੇ ਕਿ ਸਭ ਕੁਛ ਮੈਂ ਹਾਂ, ਮੈਂ ਪਰਮੇਸ਼ਰ ਹਾਂ, ਸਮਝੋ ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ। ਤੇ ਜਿਹੜਾ ਪਰਮੇਸ਼ਰ ਨਾਲ ਜੋੜੇ ਅਸਲ ਵਿੱਚ, ਸਮਝੋ ਇਹ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਹ ਪਰਮੇਸ਼ਰ ਨਾਲ ਜੋੜ ਰਿਹਾ। ਤੇ ਸਤਿਗੁਰ ਜੀ ਕਹਿੰਦੇ ਨੇ ਇਹ ਦੇਵੀ ਦੇਵਤੇ ਅਵਤਾਰ ਪੀਰ ਪੈਗੰਬਰ ਸਾਰਿਆਂ ਨੂੰ ਇੱਕ ਪਰਮੇਸ਼ਰ ਭੇਜਣ ਵਾਲਾ, ਇੱਕ ਅੱਲਾ, ਇੱਕ ਵਾਹਿਗੁਰੂ ਸੰਸਾਰ ਤੇ ਭੇਜਣ ਵਾਲਾ ਹੈ। ਇਸ ਕਰਕੇ ਉਹਦੇ ਨਾਲ ਜੁੜੋ। ਗੁਰੂ ਇਹਨਾਂ ਗੱਲਾਂ ਦਾ ਗਿਆਨ ਕਰਾਉਂਦਾ ਹੈ ਕਿ ਮੇਲ ਕਰਨਾ ਹੈ ਤਾਂ ਪਰਮੇਸ਼ਰ ਨਾਲ ਕਰੋ। ਤੇ ਸਤਿਗੁਰੂ ਜੀ ਫਰਮਾਉਂਦੇ ਹਨ

ਉਹ ਕਈ ਵਾਰੀ ਭਗਤੀ ਕਰਕੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਸਨ, ਦੋਨੋਂ ਭਗਤ ਨੇ, ਭਗਤੀ ਦੋਨੋਂ ਭਰਾ ਕਰਦੇ ਨੇ। ਕਿਸੇ ਧਨੀ ਪੁਰਸ਼ ਨੇ ਦੋਨਾਂ ਭਰਾਵਾਂ ਨੂੰ ਭਗਤ ਜਾਣ ਕਰਕੇ ਆਪਣੇ ਘਰ ਬੁਲਾਇਆ, ਭਗਤੀ ਤੇ ਕਰਦੇ ਨੇ ਪਰ ਹਾਲੇ ਗੁਰੂ ਦੀ ਪ੍ਰਾਪਤੀ ਨਹੀਂ। ਦੋਨੋਂ ਜਣੇ ਧਨੀ ਸੇਠ ਦੇ ਘਰ ਪਹੁੰਚੇ। ਉਸ ਧਨੀ ਪੁਰਸ਼ ਨੇ ਦੋਨਾਂ ਭਗਤਾਂ ਦੀ ਸੇਵਾ ਕੀਤੀ, ਅੰਨ ਜਲ ਛਕਾਇਆ ਔਰ ਤੁਰਨ ਲੱਗਿਆ ਦੋਨਾਂ ਭਰਾਵਾਂ ਨੂੰ ਦਸ਼ਣਾ ਦਿੱਤੀ, ਮਾਇਆ ਭੇਟ ਕੀਤੀ। ਹੋਤਾ ਵੱਡਾ ਸੀ, ਵੱਡੇ ਨੂੰ ਵੱਡਾ ਸਮਝ ਕੇ ਚੋਖੀ ਮਾਇਆ। ਬ੍ਰਹਮਾ ਛੋਟਾ ਸੀ, ਛੋਟਾ ਸਮਝ ਕੇ ਥੋੜੀ ਮਾਇਆ ਦਿੱਤੀ, ਪਰ ਬ੍ਰਹਮਾ ਚਲਾਕ ਸੀ। ਉਹਨੇ ਦੋਨੋਂ ਭੇਟਾਵਾਂ ਇਕੱਠੀਆਂ ਕਰ ਲਈਆਂ, ਘਰ ਆ ਕੇ ਅੱਧੀ ਅੱਧੀ ਢੇਰੀ ਕਰ ਲਈ। ਹੋਤਾ ਕਹਿਣ ਲੱਗਾ, ਇਹ ਤੇਰੇ ਵਾਸਤੇ ਠੀਕ ਨਹੀਂ, ਜਿਤਨੀ ਮਾਇਆ ਤੈਨੂੰ ਦਿੱਤੀ ਹੈ ਉਤਨੀ ਤੂੰ ਲੈ, ਜਿਤਨੀ ਮਾਇਆ ਮੈਨੂੰ ਮਿਲੀ ਹੈ ਉਹ ਮੇਰੇ ਕੋਲ ਰਹਿਣ। ਪਰ ਬ੍ਰਹਮਾ ਛੋਟਾ ਭਰਾ ਕਹਿਣ ਲੱਗਾ, ਸੇਠ ਨੇ ਤੈਨੂੰ ਵੱਡਾ ਸਮਝ ਕੇ ਜ਼ਿਆਦਾ ਮਾਇਆ ਦਿੱਤੀ, ਮੈਨੂੰ ਛੋਟਾ ਸਮਝ ਕੇ ਥੋੜੀ ਮਾਇਆ ਦਿੱਤੀ। ਭਾਵੇਂ ਉਹਨੇ ਮਾਇਆ ਤੈਨੂੰ ਬਹੁਤੀ ਮੈਨੂੰ ਥੋੜੀ ਦਿੱਤੀ, ਪਰ ਗਏ ਤੇ ਆਪਾਂ ਇਕੱਠੇ ਸੀ, ਇਸ ਕਰਕੇ ਅਸੀਂ ਬਰਾਬਰ ਹਿੱਸਾ ਕਰਨਾ। ਔਰ ਪੈਸੇ ਤੂੰ ਝਗੜਾ ਹੋ ਗਏ, ਔਰ ਝਗੜਾ ਹੁੰਦਾ ਵੀ ਅਕਸਰ ਦੇਖਦੇ ਹਾਂ। ਦੇਸ਼ ਦੇ ਵਜ਼ੀਰ ਜਾਂ ਸਰਕਾਰੀ ਲੋਕ ਵੀ ਚੌਧਰ ਔਰ ਮਾਇਆ ਦੇ ਪਿੱਛੇ ਆਪਣਾ ਜ਼ਮੀਰ, ਦੇਸ਼ ਕੌਮ ਵੀ ਵੇਚ ਦਿੰਦੇ ਹਨ। ਇਸ ਵਾਸਤੇ ਨਹੀਂ ਕਿ ਉਹਨਾਂ ਨੂੰ ਕੋਈ ਸੇਵਾ ਦਾ ਚਾਅ, ਬਹੁਤ ਘੱਟ ਹੁੰਦੇ ਹਨ ਸੇਵਾ ਵਾਲੇ, ਬਹੁਤੇ ਤੇ ਆਪਣੇ ਸਵਾਰਥ ਵਾਸਤੇ ਇਹ ਨਾਰਾ ਲਗਾਉਂਦੇ ਨੇ ਅਸਾਂ ਸੇਵਾ ਕਰਨੀ ਹੈ। ਨਾਰਿਆਂ ਦੇ ਨਾਲ ਸੇਵਾ ਨਹੀਂ ਹੁੰਦੀ, ਸੇਵਾ ਤੇ ਮਨ ਹੁੰਦੀ। ਹੁਣ ਮਨ ਵਿੱਚ ਲਾਲਚ, ਦੋਨੋਂ ਭਰਾ ਹੈਗੇ ਨੇ ਭਗਤ ਪਰ ਮਾਇਆ ਪਿੱਛੇ ਲੜ ਪਏ। ਇਹ ਲੜਾਈ ਇੱਥੋਂ ਤੱਕ ਜਾ ਪਹੁੰਚੀ, ਵੱਡੇ ਭਰਾ ਨੇ ਸ਼ਰਾਪ ਦੇ ਦਿੱਤਾ, ਬ੍ਰਹਮਾ ਤੂੰ ਲਾਲਚ ਕੀਤਾ, ਅਗਲਾ ਜਨਮ ਤੇਰਾ ਤੰਦੂਏ ਦਾ ਹੋਵੇਗਾ। ਪਾਣੀ ਵਿੱਚ ਰਹਿ ਕੇ, ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਖਾ ਕੇ ਆਪਣੀ ਲਾਲਚ ਵਾਲੀ ਇਹ ਬਿਰਤੀ ਪੂਰੀ ਕਰੇਗਾ। ਹੁਣ ਬ੍ਰਹਮਾ ਨੇ ਵੀ ਤਪ ਕੀਤਾ ਸੀ, ਉਸਨੂੰ ਵੀ ਗੁੱਸਾ ਆਇਆ, ਉਸਨੇ ਵੀ ਸ਼ਰਾਪ ਦੇ ਦਿੱਤਾ। ਕਹਿਣ ਲੱਗਾ, ਠੀਕ ਹੈ ਭਰਾ, ਜੇ ਮੈਂ ਮਰ ਜਾਣਾ ਤੇ ਜਿਉਂਦਾ ਤੂੰ ਵੀ ਨਹੀਂ ਰਵੇਂ, ਤੇਰੀ ਵੀ ਮੌਤ ਹੋਵੇਗੀ, ਤੂੰ ਜੰਗਲ ਦਾ ਮਸਤ ਹਾਥੀ ਬਣੇਗਾ। ਔਰ ਜੰਗਲ ਵਿੱਚ ਭਟਕਦਾ ਭਟਕਦਾ ਇੱਕ ਦਿਨ ਉਸੇ ਜਗ੍ਹਾ ਆਵੇਗਾ ਜਿੱਥੇ ਮੈਂ ਹੋਵਾਂਗਾ। ਮੈਂ ਪਾਣੀ ਦੇ ਵਿੱਚ ਹੋਵਾਂਗਾ, ਤੂੰ ਪਾਣੀ ਪੀਣ ਆਵੇਂਗਾ, ਤੇ ਮੈਂ ਫਿਰ ਆਪਣੀਆਂ ਤਾਰਾਂ ਦੇ ਨਾਲ ਤੇਰੀਆਂ ਲੱਤਾਂ ਪਕੜ ਕੇ ਉੱਥੇ ਪਾਣੀ ਦੇ ਵਿੱਚ ਮੈਂ ਤੈਨੂੰ ਗੋਤੇ ਦੇ ਦੇ ਕੇ ਮਾਰਾਂਗਾ, ਔਰ ਇਸ ਗੱਲ ਦਾ ਬਦਲਾ ਲਵਾਂਗਾ ਕਿ ਤੂੰ ਮੈਨੂੰ ਸ਼ਰਾਪ ਦਿੱਤਾ ਹੈ। ਨੇ ਭਗਤ ਪਰ ਮਾਇਆ ਵਿੱਚ ਆ ਗਈ, ਔਰ ਮਾਇਆ ਨੇ ਦੋਨਾਂ ਨੂੰ ਭਗਤੀ ਦੇ ਥਾਂ ਤੋਂ ਥੱਲੇ ਸੁੱਟ ਦਿੱਤਾ। ਸਮਾਂ ਆਇਆ, ਦੋਨਾਂ ਦੀ ਮੌਤ ਹੋਈ, ਵੱਡਾ ਮਸਤ ਹਾਥੀ ਬਣ ਗਿਆ ਔਰ ਛੋਟਾ ਤੰਦੂਆ ਬਣ ਗਿਆ।
इस गल नूं गुरबाणी विच भी साहिब जी बयान करदे हन। राम गुर सरन प्रभु रखवारे, ज्यों कुंचर तंदुए पकर चलायो, कर ऊपर कढ निस्तारे। गजपत पार उतारे अनेकां शब्दां विच इस साखी का जिक्र गुरु ग्रंथ साहिब जी दे विच और हिंदू पुराणा दे विच आंदा। एक प्रहाती बनिया, एक तंदुआ बनिया और वह समा आया होता जिहड़ा हाथी बनिया सी। बहुत सारे हाथी इहदे नाल ने, यह जंगल विच फिरदा फिरांदा गंडका नदी दे डुंघदे आ पहुंचिया। गर्मी सी, नदी दे विच जद वड़िया और किनारे ते धुप करके पानी गर्म सी। यह ज्यों ज्यों अगे होया इस नूं ठंडा पानी मिले और हौली हौली यह हाथी पानी दे विच काफी अगे तक चला गया और अगे इहदा छोटा भरा तंदुए दी जून विच बैठा सी। उसने अपनियां तारां दे नाल हाथी दे अगले पैर पकड़ ले और हाथी नूं अपने वल खिंचना शुरू किया। पहला ते हाथी ने परवाह ना कीती, पानी पी के वापस मुड़न लगा। पिछे नहीं मुड़िया जांदा ते हाथी समझ गया मैनू कोई पकड़न वाला तगड़ा जीव है। इसने जोर लाया, कुछ पिछा आया पर फिर तंदुए दा जोर चलिया ते हाथी नूं खिंच के ओ पानी दे

ਆਪਣੇ ਸਾਥੀਆਂ ਨੂੰ ਕੁਝ ਕਹਿੰਦਾ, ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ ਇਨਸਾਨ ਦਾ ਵੀ ਇਹੋ ਹਾਲ ਹੈ। ਸੁਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ। ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਐ ਪਰਮੇਸ਼ਰ, ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਐ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪੱਕਰ ਚਲਾਇਓ, ਘਰ ਉੱਪਰ ਕੱਢ ਨਿਸਤਾਰੇ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ, ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ ਦੁੱਖ ਭੋਗਿਆ। ਤੇ ਸਾਹਿਬ ਜੀ ਬਾਣੀ ਦੁਆਰਾ ਫਰਮਾਉਂਦੇ ਹਨ, ਐ ਭਾਈ, ਅਗਰ ਇੱਕ ਹਾਥੀ ਪਰਮੇਸ਼ਰ ਅੱਗੇ ਪੁਕਾਰ ਕਰੇ, ਉਹਦੀ ਪੁਕਾਰ ਜੇ ਸੁਣੀ ਜਾ ਸਕਦੀ ਹੈ, ਤੈਨੂੰ ਤੇ ਪਰਮੇਸ਼ਰ ਨੇ ਸੋਝੀ ਦਿੱਤੀ ਹੈ, ਰਸਨਾ ਦਿੱਤੀ ਹੈ,
ਸਮਝਣ ਦੀ ਸੋਚਣ ਦੀ ਸ਼ਕਤੀ ਦਿੱਤੀ ਹੈ, ਫਿਰ ਤੂੰ ਕਿਉਂ ਨਹੀਂ ਉਹਦਾ ਸਿਮਰਨ ਕਰਦਾ? ਕਰ ਸਿਮਰਨ, ਪਰਮੇਸ਼ਰ ਤੈਨੂੰ ਵੀ ਮਿਲੇਗਾ, ਉਹ ਤੇਰੇ ਵੀ ਦੁੱਖਾਂ ਦਾ ਨਾਸ ਕਰੇਗਾ।

ਗੁਲਸ਼ਨ ਸ਼ਾਹ ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਰਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ

सच्चाई लिखदिया लिखदिया बल्कि जिन्हां दी अखां दे उत्ते फिरकू पुणे दा कट्टड़ पुणे दा शरीयत दा पर्दा पिया होया सी, जिहड़े सारी दुनिया भर नूं काफिर कह के बुलाउण वाले लोग ते जिन्हां नूं बहुत रड़कदे सन प्यार दी आवाज उठाउण वाले, नादर आया सी ना आके बैठा दिल्ली ते कहण लगा मैनूं राह च परेशान कीता कुछ लोगों ने कि तुहाडी हकूमत कैसी। दिल्ली दरबार वालों माफिया मंगिया गई जी, महाराज साडे वस की गल कोई नहीं। अहमद शाह अब्दाली लाहौर आया सी, उन्हें भी यही सवाल किया सी खान बहादुर जकरिया खान, कहन लगा एक ऐसी कमाल की गल है कि तुसी मेरी ईन मनदे हो, मेरा पानी भरदे हो, मैनू तुसी नजराने तार दे हो, ते तुहाडी रियासत विचों पंजाब विचों लंघदिया आ मैं लुटिया जावां, लड़कियां मेरे को खो लिया जान, खजाने मेरे हथा विचों निकल जान, एक ऐसा तुहाडा राज है। दिल्ली दरबार ने भी यही इल्जाम लाया सी कि महाराज असी तां तुहाडे ताबेदार हाँ, यह तुहानू लुट्टण वाले साग होने ने सिख होने ने, असी नहीं ऐसी गुस्ताखी कर सकते। लाहौर दरबार वाले ने भी ऐसा ही किया कि महाराज असी किस तरह कर सकते, यह लुट्टण वाले सिख होने ने। नादर ने दिल्ली सवाल पैदा किया सी, कहन लगा सिख विखाओ मैनू, उत्थे सिखां दी नकल करके विखाई गई। इसे तरह अब्दाली ने लाहौर आके नकल वेखी सी, कहन लगा मैनू सिख विखाओ, खान बहादुर जकरिया खान कहन लगा कित्थों विखाईए, रिपोर्टां तां मिलदियां ने, इतलाह तां मिलदी है, रहा ही कोई पर कदे कदे एक दो किसे पासे नजर आउंदे ने, उही वक्त पा के रख देंदे, रहिंदे ने छंभां विच जंगलां विच रहिंदे ने। कहन लगा कोई तां फड़ के किसे तरीके नाल, कहन लगा बड़ी मुश्किल है, जे तां फड़ लैंदे आ ते फड़ के रखना औखा हो जांदा, इत्थे सामना औखा हो जाता है, मार ही देने फिर रखना मुश्किल है, पहला तो फड़िया नहीं जाता, मारिया तो जाता है मैदान में, जे कि घेर के जख्मी होए फटन नू फड़ लईए इत्थे रखना औखा हो जाता है, इस करके मार ही देईदा, कित्थों विखाईए। उस वेले प्रश्न पैदा होया, कहन लगे जी नकल विखा दिओ, सिख की नकल विखा दिओ। जकरिया खान ने अपने मराशिया नू बुलाया, कहन लगा भी तुसी सिख की नकल करके विखाओगे, कहन लगे जरूर महाराज, हजूर जदों कहो, कहन लगे अब्दाली साहब नू दिखाओ। वो फिर तैयारी की गई लाहौर तो बाहर खुले थां ते, जैसा मरासिया ने कहा भी तुसी 200 सवार घोड़ सवार एक फौजी दस्ता दूर खड़ा कर दे, जिसने इशारा करिए वो साडे ते हमला करन, उन्हां दे आउण तक असी सिखां दी रहणी बहणी विखावांगे, ते फिर हमला होने से उन्हों का लड़ना विखाव। सारे दरबारी अहमद शाह जकरिया खान ये सारे परा बन के बैठ गए, खुली थां ते एक वण दे हेठां एक रुख दे हेठां वो 15-16 मरासी सिखां दा वेस धारण करके उस वेले ते सिखां दी जो हालत सी उस नूं प्रगटाउंदे हुए, फाटे हुए कपड़े, चंगे घोड़े भी कोई नहीं, साधारण खचरां टायरां मरियल दियां घोड़ियां, ते ओह कर की रहे ने, जे कोई घोड़े नूं खरखरा कर रहा है तां वी मूंह च कुछ बड़बड़ा रहा है, जे कोई कपड़े नूं सूई धागा फड़ के टाकी ला रहा है तां वी मूंह च कुछ बोल रहे हैं। उन्हां विचों एक वण दे उत्ते चढ़िया बैठा है ते अब्दाली पुछदा है जकरिया खां इह की कर रहे ने, कहिंदा जी जो कुछ इन्हां नूं वक्त समां मिला मिल जावे इह अपनी फिर जिहड़ी कमी होंदी उहनूं पूरा करदे ने, कहिंदा फिर मूंह च की करदे ने, कहिंदा अपने मुर्शद दा कलाम पढ़दे ने गुरबाणी, इह जदों वी वेले होण गुरबाणी पढ़दे रहिंदे ने। कहिंदा उत्ते जिहड़ा चढ़िया बैठा इह की है, जकरिया खां कहिंदा इहनूं टांगू कहिंदे ने, इह आले दुआले दा ख्याल रख के इतलाह देवेगा। कहन लगा इन्हां दा सारा हिसाब किताब मैनूं दस दे, कहन लगा इह जिहड़ा वड्डा बुढ़ा मराशी है अज इहने लम्मी दाढ़ी वधाई होई है, आम तौर ते मुसलमानां दी हुंदी भी सी, आ दोहरियां दस्तारां वाले सारे सिख ने, मगर जिहड़ा बुढ़ा सियाणा बंदा इहनां दा जथेदार कहाउंदा, इहनां दे आगू नूं जथेदार कहिंदे।
ਤੇ ਉਹ ਜਥੇਦਾਰ ਨੇ ਇਸ਼ਾਰਾ ਕੀਤਾ, ਇਧਰੋਂ ਸਿਪਾ ਸਾਲਾਰ ਨੇ ਇਸ਼ਾਰਾ ਦਿੱਤਾ ਤੇ 200 ਬੰਦਿਆਂ ਨੇ ਉਧਰਲੇ ਪਾਸਿਓਂ ਕੂਚ ਕਰ ਦਿੱਤਾ। ਉਹ 200 ਘੋੜ ਸਵਾਰ ਜਿਹੜੇ ਸਨ ਉਹਨਾਂ ਨੇ ਹਮਲੇ ਦੀ ਤਿਆਰੀ ਲੈ ਕੇ ਖਲੋਤੇ ਹੋਏ, ਉਹਨਾਂ ਨੇ ਕੂਚ ਕਰ ਦਿੱਤਾ। ਵਣ ਦੇ ਉੱਤੇ ਬੈਠਾ ਬੰਦਾ ਕਹਿੰਦਾ, ਫੌਜੋ ਤਿਆਰ ਬਰ ਤਿਆਰ, ਖਾਲਸਾ ਜੀ ਤਿਆਰ ਬਰ ਤਿਆਰ, ਟਿੱਡੀ ਦਲ ਆ ਰਿਹਾ। ਤੇ ਅਹਿਮਦ ਸ਼ਾਹ ਇੱਧਰ ਉੱਧਰ ਵੇਖਦਾ, ਟਿੱਡੀ ਦਲ ਪੈਂਦੇ ਵੀ ਸਨ। ਕਹਿੰਦਾ, ਕਿੱਥੇ ਟਿੱਡੀ ਦਲ ਆ ਰਿਹਾ? ਜ਼ਕਰੀਆ ਖਾਨ ਕਹਿੰਦਾ, ਟਿੱਡੀ ਦਲ ਕਿਧਰੋਂ ਨਹੀਂ ਆ ਰਿਹਾ, ਮੇਰੀ ਫੌਜ ਨੂੰ ਟਿੱਡੀ ਦਲ ਕਹਿ ਰਹੇ, ਮੁਗਲ ਫੌਜਾਂ ਨੂੰ ਇਹ ਟਿੱਡੀ ਦਲ ਕਹਿੰਦੇ। ਤੌਬਾ ਤੌਬਾ, ਕਹਿੰਦਾ ਕੈਸੀ ਕਮਾਲ ਦੀ ਗੱਲ, ਕੈਸੀ ਜੁਰਤ ਹੈ। ਜਿਸ ਵੇਲੇ ਉੱਤੋਂ ਇਹ ਐਲਾਨ ਕੀਤਾ ਗਿਆ ਟਿੱਡੀ ਦਲ ਆ ਰਿਹਾ ਤੇ ਹੇਠਾਂ ਬੈਠੇ ਸਾਰਿਆਂ ਨੇ ਆਪਣੇ ਹੱਥਲੇ ਕੰਮ ਛੱਡ ਦਿੱਤੇ। ਜਿਹੜਾ ਬਸਤਰ ਸੋਧ ਰਿਹਾ ਉਹਨੇ ਬਸਤਰ ਸੋਧਨੇ ਛੱਡ ਦਿੱਤੇ, ਬਸਤਰਾਂ ਦੀ ਮੁਰੰਮਤ ਛੱਡ ਦਿੱਤੀ, ਘੋੜਿਆਂ ਦੀ ਸੇਵਾ ਛੱਡ ਦਿੱਤੀ, ਜਿਹੜਾ ਜਿਹੜਾ ਕੰਮ ਹੋ ਰਿਹਾ ਸੀ ਸਾਰਾ ਛੱਡ ਦਿੱਤਾ। ਇਕਦਮ ਤਾਰੂ ਕੱਸ ਲੈਣੇ, ਤਿਆਰੀਆਂ ਕਰ ਲਈਆਂ, ਕਮਰ ਕੱਸੇ ਕਰ ਲੈਣੇ, ਡਾਂਗੂ ਵੀ ਥੱਲੇ ਉੱਤਰ ਆਇਆ। ਤੇ ਜਿਹੜਾ ਜਥੇਦਾਰ ਬਣਿਆ ਅਮਰਾਸੀ, ਉਹ ਕਹਿੰਦਾ, ਖਾਲਸਾ ਜੀ ਆਹ ਅਰਦਾਸਾ ਸੋਧ ਲਈ। ਅਬਦਾਲੀ ਪੁੱਛਦਾ, ਇਹ ਕੀ? ਕਹਿੰਦਾ, ਦੁਆ ਕਰਨਗੇ, ਆਪਣੇ ਮੁਰਸ਼ਦ ਅੱਗੇ ਦੁਆ ਕਰਨਗੇ। ਤੇ ਮਰਾਸ਼ੀ ਨੇ ਬੋਲਣਾ ਸ਼ੁਰੂ ਕੀਤਾ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਉੱਚੀ ਉੱਚੀ। ਮਰਾਸ਼ੀਆਂ ਦੀ ਯਾਦਦਾਸ਼ਤ ਬੜੀ ਹੁੰਦੀ, ਨਕਲ ਕਰਨ ਦੇ ਮਾਮਲੇ ਚ ਇਹ ਕੌਮ ਸਾਰੀ ਦੁਨੀਆਂ ਤੇ ਪ੍ਰਸਿੱਧ ਹੈ। ਫਿਰ ਪੰਜਾਬ ਦੇ ਮਰਾਸੀ, ਉਹਨੇ ਅਰਦਾਸ ਸੁਣੀ ਸੁਣਾਈ ਯਾਦ ਸੀ ਸਾਰੀ ਕਰ ਛੱਡੀ ਤੇ ਅਖੀਰ ਤੇ ਕਹਿੰਦਾ, ਸੱਚੇ ਪਾਤਸ਼ਾਹ ਕਲਗੀਆਂ ਵਾਲਿਆ, ਇਸ ਵੇਲੇ ਤੇਰੀਆਂ ਫੌਜਾਂ ਤੇ ਟਿੱਡੀ ਦਲ ਹਮਲਾਵਰ ਹੋ ਰਿਹਾ, ਜੂਝਣ ਦੀ ਸਮਰੱਥਾ ਬਖਸ਼ਿਸ਼ ਕਰੋ। ਕਹਿੰਦਾ, ਇਹ ਕੀ ਹੁੰਦਾ ਹੈ, ਜੂਝਣਾ ਕੀ ਹੁੰਦਾ? ਕਹਿੰਦਾ, ਇਹ ਨਹੀਂ ਕਹਿੰਦੇ ਵੀ ਸਾਨੂੰ ਮੈਦਾਨ ਵਿੱਚ ਫਤਿਹ ਦਿਓ, ਇਹ ਕਹਿੰਦੇ ਨੇ ਮੈਂ ਲੜ ਸਕੀਏ ਚੱਜ ਨਾਲ। ਜੂਝਣ ਦਾ ਮਤਲਬ ਹੈ ਲੜਨਾ, ਜਾਨ ਲਾ ਕੇ ਲੜਨਾ, ਇਹ ਹੁਣ ਜਾਨ ਲਾ ਕੇ ਲੜਨਗੇ। ਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਔਰ ਉਸ ਤੋਂ ਉਪਰੰਤ ਜਕਾਰਾ ਗਜਾ ਕੇ ਤਲਵਾਰਾਂ ਸੂਤ ਲਈਆਂ, ਉਹਨੇ ਚਿਰ ਨੂੰ 200 ਬੰਦਾ ਸਰਾਣੇ ਆ ਗਏ। ਇਹ ਜਕਾਰੇ ਗਜਾ ਕੇ ਅੱਗੋਂ ਪੈ ਗਏ ਔਰ ਹੈਰਾਨ ਹੋ ਗਿਆ ਵੇਖਣ ਵਾਲਾ ਸਾਰਾ ਮੁਲਖਈਆ ਇਕੱਠਾ ਹੋਇਆ ਸੀ, ਜਿਹੜਾ ਕੱਟਾ ਵੱਢ ਸ਼ੁਰੂ ਹੋ ਗਈ, ਬੰਦੇ ਮਰਨੇ ਸ਼ੁਰੂ ਹੋ ਗਏ। ਉਹ ਜਿਸ ਸਲਾਰ ਨੇ, ਜਿਸ ਫੌਜੀ ਸਰਦਾਰ ਨੇ 200 ਬੰਦੇ ਲੈ ਕੇ ਇਹਨਾਂ ਤੇ ਨਕਲੀ ਹਮਲਾ ਕੀਤਾ ਸੀ, ਉਹ ਪਰੇਸ਼ਾਨ ਹੋ ਗਿਆ, ਬੰਦੇ ਮਾਰੇ ਜਾ ਰਹੇ। ਉਹਨੇ ਘੇਰੇ 'ਚ ਲੈ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਹਮਣੇ ਨਹੀਂ ਜਾਂਦੇ। ਅਖੀਰ ਇਹਨਾਂ ਦੇ ਵੀ ਕੁਝ ਬੰਦੇ ਮਾਰੇ ਗਏ, ਮਰਾਸ਼ੀ ਵੀ ਕੁਝ ਮਾਰੇ ਗਏ, ਕੁਝ ਫੜੇ ਗਏ, ਫੱਟੜ ਹੋਏ, ਜ਼ਖਮੀ ਹੋਏ, ਫੜੇ ਗਏ। ਉਹ ਬੁੱਢੇ ਮਰਾਸ਼ੀ ਦੀਆਂ ਮੁਸ਼ਕਾਂ ਫੜ ਕੇ ਖਾਨ ਬਹਾਦਰ ਜ਼ਕਰੀਆ ਖਾਨ ਦੇ ਪੇਸ਼ ਕੀਤਾ। ਕਹਿਣ ਲੱਗਾ, ਦੇਖੋ ਹਜ਼ੂਰ, ਇਸ ਨੇ ਸਾਡੇ ਕਿੰਨੇ ਬੰਦੇ ਮਾਰ ਦਿੱਤੇ ਔਰ ਆਪਣੇ ਵੀ ਕਿੰਨੇ ਬੰਦੇ ਮਰਵਾ ਲਏ। ਤੇ ਜ਼ਕਰੀਆ ਖਾਨ ਉਸ ਮਰਾਸ਼ੀ ਦੀਆਂ ਅੱਖਾਂ ਨਾਲ ਅੱਖਾਂ ਨਾਲ ਮਿਲਾ ਸਕੇ, ਲਾਲ ਸੂਹੇ ਨੇਤਰ, ਚਿਹਰਾ ਪਖਦਾ। ਕਹਿਣ ਲੱਗਾ, ਇਹ ਮਰਾਸ਼ੀ ਤਾਂ ਜਾਪਦਾ ਹੀ ਨਹੀਂ, ਇਹਦੇ ਮੂੰਹ ਤੇ ਛੱਟੇ ਮਾਰੋ ਪਾਣੀ ਦੇ, ਇਹਨੂੰ ਹੋਇਆ ਕੀ? ਪਾਣੀ ਦੇ ਛੱਟੇ ਮਾਰੇ, ਉਹਨੇ ਅੱਖਾਂ ਚਪਕੀਆਂ, ਇੱਧਰ ਉੱਧਰ ਵੇਖਿਆ, ਪਿੱਛੇ ਆਪਣੇ ਹੀ ਭਰਾ ਭਤੀਜੇ ਮਰੇ ਪਏ ਵੇਖੇ। ਕਹਿੰਦਾ, ਇਹ ਕੀ ਹੋ ਗਿਆ? ਕਹਿਣ ਲੱਗਾ, ਇਹ ਤੂੰ ਪੁੱਛਣਾ ਕੀ ਹੋ ਗਿਆ? ਸਾਰਾ ਕੁਝ ਤੂੰ ਤੇ ਤੇਰੇ ਬੰਦਿਆਂ ਦਾ ਕੀਤਾ, ਇੰਨੀ ਫੌਜ ਦਾ ਨੁਕਸਾਨ ਕੀਤਾ ਹੈ। ਕਹਿਣ ਲੱਗਾ, ਹਜ਼ੂਰ ਮਾਈ ਬਾਪ, ਮੈਂ ਕਿਸ ਤਰ੍ਹਾਂ ਨੁਕਸਾਨ ਕਰ ਸਕਦਾ? ਕਹਿਣ ਲੱਗਾ, ਸਾਰੀ ਦੁਨੀਆ ਵੇਖਦੀ, ਇਹ ਸਾਰਾ ਨੁਕਸਾਨ ਤੂੰ ਕੀਤਾ। ਸੋਚਿਆ ਮਰਾਸ਼ੀ ਨੇ, ਸੋਚਿਆ ਤੇ ਸੋਚ ਕੇ ਕਹਿਣ ਲੱਗਾ, ਹਜ਼ੂਰ ਮੇਰਾ ਗੁਨਾਹ ਕੋਈ ਨਹੀਂ। ਕਹਿੰਦਾ, ਕਿਉਂ, ਕਿਹਦਾ ਗੁਨਾਹ ਹੈ? ਕਹਿਣ ਲੱਗਾ, ਤੁਸੀਂ ਨਕਲ ਕਰਨ ਨੂੰ ਕਿਹਾ ਸੀ, ਅਸੀਂ ਨਕਲ ਕਰਦੇ ਰਹੇ, ਉੱਪਰ ਜਿਸ ਵੇਲੇ ਦੁਆ ਕਰਨ ਲੱਗੇ ਨਾ, ਅਰਦਾਸਾਂ ਕਰਨ ਲੱਗੇ, ਅਰਦਾਸਾਂ ਕਰਦਿਆਂ ਕਰਦਿਆਂ ਪਤਾ ਨਹੀਂ ਮੇਰੀ ਮੱਤ ਨੂੰ ਕੀ ਹੋ ਗਿਆ, ਫਿਰ ਕੋਈ ਸਿੱਖ ਹੀ ਵੜ ਗਿਆ ਮੇਰੇ ਦਿਮਾਗ 'ਤੇ, ਕਿਸੇ ਸਿੱਖ ਦੀ ਰੂਹ ਮੇਰੇ ਸਰੀਰ 'ਚ ਹਲੂਲ ਕਰ ਗਈ ਏ, ਫਿਰ ਮੈਨੂੰ ਨਹੀਂ ਪਤਾ ਉਦੋਂ ਬਾਅਦ ਕੀ ਹੋਇਆ। ਉਹ ਜਿਹੜੀ ਫਤਿਹ ਤੇ ਜਕਾਰਾ ਸੀ, ਉਹ ਅਸਲੀ ਗਜਾਇਆ ਗਿਆ ਕਿਤੇ, ਅਰਦਾਸਾਂ ਅਸਲੀ ਹੋ ਗਿਆ ਕਿਤੇ, ਮੈਨੂੰ ਨਹੀਂ ਪਤਾ ਲੱਗਾ ਫਿਰ ਮੁੜ ਕੇ ਕੀ ਹੋਇਆ। ਅਹਿਮਦ ਸ਼ਾਹ ਅਬਦਾਲੀ ਖੜਾ ਹੋ ਗਿਆ, ਘਬਰਾ ਕੇ ਖੜਾ ਹੋ ਗਿਆ। ਕਹਿਣ ਲੱਗਾ, ਜਿਸ ਕੌਮ ਦੀ ਨਕਲ ਐਸੀ ਭਿਆਨਕ ਹੈ, ਉਹ ਅਸਲ ਕੈਸੀ ਹੋਵੇਗੀ? ਜ਼ਕਰੀਆ ਖਾਨ, ਤਕੜੇ ਹੋ ਜਾਓ, ਇਹ ਕੌਮ ਹਕੂਮਤ ਕਰੇਗੀ, ਤੁਸੀਂ ਰੋਕ ਨਹੀਂ ਸਕੋ, ਇਹ ਰਾਜ ਕਰੇਗੀ, ਤੁਸੀਂ ਰੋਕ ਨਾ ਸਕੋ। ਜਿਸ ਦੀ ਨਕਲ ਐਸੀ ਹੈ, ਉਹ ਅਸਲ ਕੈਸੇ ਹੋਵੇ? ਔਰ ਕਈ ਵਾਰੀ ਤਾਂ ਸੋਚੀਦਾ ਹੈ ਵੀ ਕਿਤੇ ਅਸੀਂ ਵੀ ਨਕਲ ਹੀ ਤਾਂ ਨਹੀਂ, ਅਸਲ ਤਾਂ ਬੜੀ ਖਾਸ ਹੈ, ਅਸਲ ਤਾਂ ਅਬਦਾਲੀ ਨੇ ਨਹੀਂ ਵੀ ਦੇਖੀ, ਅਜੇ ਦੁਨੀਆਂ ਨੇ ਵੀ ਕੋਈ ਨਹੀਂ ਵੇਖੀ। ਅਸਲ ਖਾਲਸਾ ਕਿਧਰੇ ਕਿਧਰੇ ਟਾਵਾਂ ਟਾਵਾਂ ਆਪਣਾ ਰੂਪ ਲੈ ਕੇ ਬੈਠਾ, ਗੁਰੂ ਕਲਗੀਧਰ ਪਾਤਸ਼ਾਹ ਦੀ ਰਹਿਣੀ ਬਹਿਣੀ ਲੈ ਕੇ ਬੈਠਾ। ਤੇ ਨਕਲ ਨੂੰ ਹੀ ਇੰਨਾ ਮਾਣ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ, ਆਦਰ ਕਰਦੇ ਨੇ, ਮਾਣ ਦਿੰਦੇ ਨੇ। ਮਾਫ਼ ਕਰਨਾ ਜੀ, ਅੰਦਰੋਂ ਜੀਵਨ ਕੋਈ ਨਹੀਂ, ਮੇਰੇ ਵਰਗਾ ਬੰਦਾ ਜੇ ਅੰਦਰੋਂ ਜੀਵਨ ਲੈ ਕੇ ਨਹੀਂ ਬੈਠਾ ਤੇ ਨਕਲ ਹੀ ਹੈ। ਮਰਾਸ਼ੀ ਦੀ ਨਕਲ ਨੂੰ ਨਕਲ ਕਹਿ ਤਾਂ ਮੈਨੂੰ ਕਹਿੰਦਾ ਕੋਈ ਨਹੀਂ, ਇੰਨਾ ਫਰਕ ਹੈ। ਪਰ ਜੇ ਅੰਦਰ ਜੀਵਨ ਨਹੀਂ ਹੈਗਾ,
ਜੇ ਅੰਦਰ ਜੀਵਨ ਹੋਵੇ ਤੇ ਪਤਾ ਨੀ ਕਿੰਨੀਆਂ ਵਡਿਆਈਆਂ ਸਾਡੇ ਕਦਮ ਚੁੰਮਣ, ਪੈਰ ਪੈਰ ਤੇ ਸਾਨੀ ਫਤਿਹ ਹੋਵੇ। ਜੀਵਨ ਸੁੱਖਾਂ ਨਾਲ ਭਰਿਆ ਹੋਇਆ, ਵਡਿਆਈਆਂ ਨਾਲ ਭਰਿਆ ਹੋਇਆ, ਸ਼ਾਬਸਾਂ ਨਾਲ ਭਰਿਆ ਹੋਇਆ, ਮਾਣ ਸਤਿਕਾਰ ਨਾਲ ਭਰਿਆ ਹੋਇਆ, ਨਿਹਾਲ ਨਿਹਾਲ ਜੀਵਨ ਹੋਵੇ। ਔਰ ਤੁਸੀਂ ਤਾਂ ਹਰ ਵੇਲੇ ਜਿਸ ਵੇਲੇ ਪਰਸਪਰ ਮਿਲਦੇ ਹੋ ਫਤਿਹ ਗਜਾਉਂਦੇ ਹੋ, ਸਵੇਰੇ ਸ਼ਾਮ ਅਰਦਾਸਿਆਂ ਤੋਂ ਬਾਅਦ ਜੈਕਾਰੇ ਗਜਾਉਂਦੇ ਹੋ। ਇਹਨਾਂ ਰਸਮਨ ਰੂਟੀਨ ਵਿੱਚ ਗਜਾਈਆਂ ਹੋਈਆਂ ਫਤਿਹ ਤੇ ਗਜਾਏ ਹੋਏ ਜੈਕਾਰਿਆਂ ਦੇ ਬਦਲੇ ਵੀ ਸਾਨੂੰ ਬੜੀਆਂ ਕਾਮਯਾਬੀਆਂ ਤੇ ਬੜੀਆਂ ਬਰਕਤਾਂ ਪ੍ਰਾਪਤ ਨੇ। ਤੇ ਜਿਸ ਵੇਲੇ ਅੰਦਰੋਂ ਕਿਸੇ ਸਿੱਖ ਦੇ ਇਹ ਆਵਾਜ਼ ਉੱਠਦੀ ਏ, ਹਰ ਪੈਰ ਸਫਲਤਾ ਉਹਦੇ ਕਦਮ ਚੁੱਕਦੀ, ਬਲਕਿ ਸਾਹਿਬਾਂ ਨੇ ਤਾਂ ਸਾਨੂੰ ਇਹ ਵਡਿਆਈਆਂ ਬਖਸ਼ ਕੀਤੀਆਂ ਹੀ ਐਸੀਆਂ ਨੇ। ਅਸੀਂ ਜੈਕਾਰਾ ਗਜਾਉਂਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਸਿੱਖ ਨਾਲ, ਸਿੱਖ ਜਿਹੜਾ ਫਤਿਹ ਗਜਾਏਗਾ, ਪਹਿਲਾਂ ਫਤਿਹ ਗਜਾਏਗਾ, ਮੈਂ ਉਹਦੇ ਵੱਲ ਮੂੰਹ ਕਰਕੇ ਉਹਦੀ ਫਤਿਹ ਪ੍ਰਵਾਨ ਕਰਾਂਗਾ। ਅਸੀਂ ਫਤਿਹ ਗਜਾਉਂਦੇ ਹਾਂ ਤੇ ਸਾਹਿਬ ਕਲਗੀਧਰ ਪਾਤਸ਼ਾਹ ਹਾਜ਼ਰ ਹੋਣਗੇ ਤੇ ਸਤਿਗੁਰੂ ਹਾਜ਼ਰ ਹੋਣਗੇ, ਬਲਕਿ ਮਹਾਂਪੁਰਸ਼ ਤਾਂ ਐਸਾ ਵੀ ਕਹਿੰਦੇ ਨੇ ਕਿ ਅਰਦਾਸ ਕਰਨ ਲੱਗੇ ਹਾਂ ਜਿਸ ਵੇਲੇ ਅਸੀਂ ਪ੍ਰਥਮ ਭਗਉਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਹਾਏ ਕਹਿੰਦੇ ਹਾਂ ਤੇ ਦਸੇ ਪਾਤਸ਼ਾਹੀਆਂ ਸਾਡੇ ਨਾਲ ਸਾਡੀ ਪਿੱਠ ਤੇ ਆ ਕੇ ਖਲੋ ਜਾਂਦੇ। ਉਹਨਾਂ ਦਾ ਜ਼ੋਰ, ਉਹਨਾਂ ਦੀ ਸ਼ਕਤੀ, ਉਹਨਾਂ ਦਾ ਬਲ, ਉਹਨਾਂ ਦੀਆਂ ਬਰਕਤਾਂ ਸਾਡੇ ਨਾਲ ਹੁੰਦੀਆਂ। ਤੇ ਜਿਸ ਵੇਲੇ ਅਸੀਂ ਸਾਡਾ ਇਤਿਹਾਸ, ਹੁਣ ਦਾ ਇਤਿਹਾਸ, ਮੌਜੂਦਾ ਜੰਗਾਂ ਦੇ ਵਿੱਚ ਵੀ ਗੁਰੂ ਖਾਲਸੇ ਨੇ ਜਿਹੜਾ ਨਾਮ ਪੈਦਾ ਕੀਤਾ ਸੰਸਾਰ ਤੇ, ਇਹਨਾਂ ਦੇ ਜੈਕਾਰਿਆਂ ਦੀਆਂ ਬਰਕਤਾਂ, ਕੁਝ ਲੋਕਾਂ ਨੇ ਨਕਲੀ ਜੈਕਾਰੇ ਗਜਾਉਣ ਦੀ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਜੇ ਜੈਕਾਰਾ ਸੁਣ ਕੇ ਹੀ ਪਾਕਿਸਤਾਨੀ ਭੱਜਦੇ ਨੇ, ਚੀਨੀ ਭੱਜਦੇ ਨੇ, ਤੇ ਇੰਜ ਕਰੋ ਮਦਰਾਸੀਆਂ ਨੂੰ ਵੀ ਕਹੋ ਜੈਕਾਰਾ ਗਜਾਉਣ, ਡੋਗਰਿਆਂ ਨੂੰ ਵੀ ਕਹੋ ਜੈਕਾਰਾ ਗਜਾਉਣ। ਉਹਨਾਂ ਨੇ ਵੀ ਜੈਕਾਰੇ ਗਜਾਏ ਪਰ ਉਹ ਦਮ ਪੈਦਾ ਨਾ ਕਰ ਸਕੇ ਜਿਹੜੇ ਗੁਰੂ ਖਾਲਸੇ ਦੇ ਜੈਕਾਰੇ ਵਿੱਚ ਸੀ। ਪਰ ਇਸ ਦੇ ਬਾਵਜੂਦ ਕਿ ਉਹਨਾਂ ਦੇ ਜੈਕਾਰਿਆਂ 'ਚ ਕਮਜ਼ੋਰੀ ਸੀ, ਬਣਾਵਟ ਸੀ, ਫਿਰ ਵੀ ਉਹਨਾਂ ਜੈਕਾਰਿਆਂ ਦੇ ਸਾਹਮਣੇ ਭੱਜਣਾ ਪੈਂਦੀਆਂ ਰਹੀਆਂ ਦੁਸ਼ਮਣਾਂ।

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ। ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ, ਕਦੀ ਮੱਛੀ ਨੂੰ ਵੇਖ ਲੈ, ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ, ਉਹਦਾ ਜੀਵਨ ਹੀ ਪਾਣੀ ਹੈ। ਇੱਕ ਖਿਨ ਵੀ ਨਾ ਧੀ ਰਹੇ ਇੱਕ ਪਲ, ਇੱਕ ਛਣ ਵੀ ਉਹ ਨਹੀਂ ਰਹਿ ਸਕਦੀ, ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ। ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ, ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ। ਸਾਹਿਬ ਕਹਿੰਦੇ ਨੇ

ਦੂਸਰਾ ਰਸਤਾ, ਦੂਸਰਾ ਮਾਰਗ ਤੇ ਦੂਸਰੀ ਜੁਗਤ। ਸਾਹਿਬ ਸਾਨੂੰ ਦੱਸਦੇ ਨੇ ਕਿਤੇ ਜਾਤਕ ਨੂੰ ਵੇਖ ਲੈ, ਪਪੀਏ ਨੂੰ ਵੇਖ ਲੈ, ਜਿਹੜਾ ਸਵਾਤੀ ਬੂੰਦ ਦੇ ਪਿੱਛੇ ਪਪੀ ਪਪੀ ਪਿਆ ਕਰਦਾ। ਸਾਹਿਬ ਬਾਣੀ ਵਿੱਚ ਕਹਿੰਦੇ ਨੇ

ਪੈਂਦਾ ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀ, ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

0: ਇਹੋ ਜੀ ਪ੍ਰੀਤ ਕਹਿ। ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਤੇ ਮਨ ਗੁਰੂ ਨਾਲ ਜੋੜ ਲੈ ਪਿਆਰੇ।
1: ਮਾਨ ਨਾ ਕੀਜੈ ਸਰਣ ਪਰਿਜੈ, ਸਹਿਬ ਉਪਦੇਸ਼ ਕਰਦੇ ਨੇ ਪਿਆਰੇ, ਅਹੰਕਾਰ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ। ਦੈਨ ਗੁਰੂ ਰਾਮਦਾਸ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ। ਨਾਮ ਦਿਓ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਰਿਹਾ, ਅਹੰਕਾਰੀਆਂ ਨੂੰ ਪਿੱਠ ਦੇ ਦਿੱਤੀ ਮੁਖ ਨਹੀਂ ਲਾਇਆ। ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ, ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਹਜ਼ੂਰ ਕਹਿੰਦੇ ਨੇ ਮਾਨ ਨਾ ਕੀਜੈ ਸ਼ਰਨ ਪਰੀਜੈ, ਹੰਕਾਰ ਨਾ ਕਰ ਪਿਆਰਿਆ, ਅਭਿਮਾਨ ਨਾ ਕਰ, ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਵੀਰ ਜੀ ਕਹਿੰਦੇ ਨੇ ਜੇ ਭਾਈ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਬਣਾ ਲਈ ਜਾਵੇ, ਕਲਮ ਕਰੋ ਬਨ ਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵੇ,

ਸੱਤਾ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ।

ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਬਿੰਤੋ ਆਂਦੇ ਨੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ। ਇਹ ਮੇਰਿਆ ਮਾਲਕਾ, ਇੱਕ ਘੜੀ ਵੀ ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁਗ ਬਤੀਤ ਹੋ ਗਏ ਨੇ, ਕਿਤਨਾ ਸਮਾਂ ਲੰਘ ਗਿਆ।

0: in Vermont.
1: You're listening to SeekNet Radio.

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ, ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਵਿਓ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ, ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਹੈ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ ਵਿੱਚ ਛੋਟਾ ਜਿਹਾ ਭਾਂਡਾ, ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ, ਭਰਦਾ ਨਹੀਂ, ਦਬਾਈ ਜਾਓ ਪਾਣੀ ਅੰਦਰ ਪ੍ਰਵੇਸ਼ ਨਹੀਂ ਕਰਦਾ, ਕਿਉਂਕਿ ਅੰਦਰਲੀ ਹਵਾ ਪਾਣੀ ਨੂੰ ਅੰਦਰ ਲੰਘਣ ਨਹੀਂ ਦਿੰਦੀ। ਪਰ ਥੋੜਾ ਜਿਹਾ ਟੇਢਾ ਕਰ ਦਈਏ, ਪਾਣੀ ਨੂੰ ਅੰਦਰ ਲੰਘ ਜਾਣ ਦੀ ਆਗਿਆ ਦੇ ਦਈਏ, ਰਾਹ ਦੇ ਦਈਏ, ਫਿਰ ਪਾਣੀ ਅੰਦਰ ਲੰਘ ਜਾਂਦਾ, ਹਵਾ ਨੂੰ ਬਾਹਰ ਕੱਢ ਦਿੰਦਾ, ਹਵਾ ਆਪਣੇ ਆਪ ਬਾਹਰ ਹੋ ਜਾਂਦੀ। ਜੀਵਨ ਵਿੱਚ ਕੋਈ ਅੰਮ੍ਰਿਤ ਭਰ ਜਾਵੇ ਤੇ ਵਿਓ ਰਹਿ ਹੀ ਨਹੀਂ ਸਕੇ। ਉਹ ਅੰਮ੍ਰਿਤ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਆਪਣੇ ਸਾਰੇ ਸਰੀਰ ਚ ਸਾਰੇ ਜੀਵਨ ਚ ਭਰ ਲਿਆ। ਇਹ ਤੇ ਉਹਨਾਂ ਨੇ 70 ਤੇ 2 ਦੀ ਗੱਲ ਕੀਤੀ। ਕਈ ਵਾਰੀ ਤਾਂ ਹੈਰਾਨ ਹੋਈਦਾ ਕਿ ਪੁਰਾਣਾ ਵਿਗਿਆਨ ਕਿੱਡਾ ਮੁਕੰਮਲ ਸੀ, ਅੱਜ ਦਾ ਵਿਗਿਆਨ ਆਪਣੀ ਤਰ੍ਹਾਂ ਮਾਣ ਕਰਦਾ। ਇਹ ਸਰੀਰ ਦੇ 72 ਕਰੋੜ ਨਾੜੀ ਤੰਤੂ ਲਿਖੇ ਗਏ ਪੁਰਾਣੇ ਪੁਰਾਣਾ ਵਿੱਚ, ਨਿੱਕੇ ਤੋਂ ਨਿੱਕੇ ਸ਼ਰੀਆਨ ਤੋਂ ਲੈ ਕੇ ਵੱਡੀ ਤੋਂ ਵੱਡੀ ਨਾੜੀ ਤੱਕ, ਜਿਹਨਾਂ ਵਿੱਚ ਮੁੱਖ ਨਾੜੀਆਂ ਵੱਡੀਆਂ ਜਿਹੜੀਆਂ ਨੇ ਉਹ ਫਿਰ 72 ਗਿਣੀਆਂ। ਭਗਤ ਜੀ ਕਹਿੰਦੇ ਨੇ, ਮੇਰੇ ਸਰੀਰ ਦੀ ਹਰ ਨਾੜੀ ਅੰਮ੍ਰਿਤ ਨਾਲ ਭਰ ਗਈ, ਸਰੀਰ ਦਾ ਰੋਮ ਰੋਮ ਅੰਮ੍ਰਿਤ ਨਾਲ ਭਰ ਗਏ। 70 ਦੋਏ ਭਰੇ ਅੰਮ੍ਰਿਤ ਸਰ, ਲੇਕਿਨ ਹੋਇਆ ਤਦ ਹੈ ਜਦ 10 ਪੈ ਰਾਗਣ ਮੋਹੇ ਬਸ ਕੀਨੇ। 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਹੜੇ ਰਸਾਂ ਵਿੱਚ ਪਏ ਹੋਏ, ਅੱਗੇ ਮੈਂ ਇਹਨਾਂ ਦੇ ਵਸ ਚੱਲਦਾ ਸੀ, ਅੱਗੇ ਮੈਂ ਇਹਨਾਂ ਦੇ ਅਧੀਨ ਸਾਂ, ਕਦੇ ਮੈਂ ਜ਼ਬਾਨ ਦੇ ਅਧੀਨ ਰਿਹਾ, ਕਦੇ ਮੈਂ ਕੰਨਾਂ ਦੇ, ਕਦੇ ਅੱਖਾਂ ਦੇ ਅਧੀਨ ਰਿਹਾ, ਕਦੇ ਮੈਂ ਕਾਮ ਦੇ ਅਧੀਨ ਰਿਹਾ, ਇਹਨਾਂ ਇੰਦਰੀਆਂ ਦੇ ਅਧੀਨ ਸਾਂ ਮੈਂ, ਇਹਨਾਂ ਦਾ ਗੁਲਾਮ ਸਾਂ। ਲੇਕਿਨ ਗੁਰੂ ਕੀ ਜੁਗਤ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਮੈਂ ਇਹਨਾਂ 10 ਦੇ 10 ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, 10 ਬੈਰਾਗਣ ਮੋਹ ਬਸ ਕੀਨੀ, ਵਸ ਕਰ ਲਿਆ ਇਹਨਾਂ 10 ਇੰਦਰੀਆਂ ਨੂੰ। ਤੇ ਇਹਨਾਂ ਨੂੰ ਵਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਸਵਾਦਾਂ ਵਿੱਚੋਂ ਪੈਦਾ ਹੋਏ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਹਿ ਗਿਆ। 5 ਕਾ ਮਿਟ ਨਾਮ, ਉਹਨਾਂ ਦਾ ਨਾਂ ਮਿਟ ਗਿਆ, ਉਹਨਾਂ ਦੀ ਹਸਤੀ ਖਤਮ ਹੁੰਦੀ ਚਲੀ ਗਈ। ਇਹ ਕਾਬੂ ਆ ਗਏ ਤੇ ਉਹ ਮਿਟ ਗਏ, ਜਦ ਉਹ ਮਿਟ ਗਏ ਤੇ ਫਿਰ ਹੁਣ ਬਾਕੀ ਕੁਝ ਤਾਂ ਭਰਨਾ ਸੀ ਨਾ ਇਸ ਜੀਵਨ ਵਿੱਚ, ਵਿਸ਼ੇ ਵਿਕਾਰਾਂ ਦਾ ਕਾਰਨ ਵਿਓ ਦਾ ਕਾਰਨ ਨਿਕਲ ਗਿਆ ਜੀਵਨ ਵਿੱਚੋਂ, ਕੁਝ ਤਾਂ ਭਰਨਾ ਸੀ ਨਾ, ਤੇ ਭਰੇ ਜਾਣ ਵਾਸਤੇ ਜੋ ਪਰਮਲ ਚੀਜ਼ ਸੀ ਉਹ ਸੀ ਨਾਮ ਦਾ ਅੰਮ੍ਰਿਤ। ਉਸ ਰਸ ਨਾਲ ਮੇਰੀਆਂ ਸਾਰੀਆਂ ਨਾੜੀਆਂ, ਮੇਰਾ ਸਾਰਾ ਜੀਵਨ, ਮੇਰਾ ਸਾਰਾ ਸਰੀਰ ਭਰ ਗਿਆ। ਇਹ ਸੱਚ ਕਰਕੇ ਜਾਣਨਾ, ਭਗਤੀ ਦਾ ਰਸ ਨਿਰਾ ਮਨ ਨਹੀਂ ਮਾਣਦਾ, ਤਨ ਵੀ ਮਾਣਦਾ। ਤੁਸੀਂ ਨਿਤਨੇਮੀ ਹੋ, ਕਈ ਵਾਰੀ ਤੁਸੀਂ ਬੈਠੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਅੰਮ੍ਰਿਤ ਵੇਲੇ ਜਾ ਕੇ ਥੋੜਾ ਚਿਰ ਵੀ ਚੌਂਕੜਾ ਮਾਰ ਕੇ ਧਿਆਨ ਕਰਨ ਬੈਠਿਆ, ਮਹਿਸੂਸ ਕੀਤਾ ਹੋਵੇਗਾ ਚਰਨਾਹਟ ਆਉਂਦੀ ਸਰੀਰ ਵਿੱਚ, ਚਰਨਾਹਟ ਆਉਂਦੀ, ਉਹ ਆਰੰਭ ਹੁੰਦਾ, ਰਸ ਦਾ ਆਰੰਭ ਹੁੰਦਾ। ਗੁਰਮੁਖ ਇਸ ਰਸ ਨੂੰ ਨਮਕਾ ਲੈਂਦਾ ਹੈ, ਮਨਮੁਖ ਚੱਕ ਕੇ ਛੱਡ ਦਿੰਦਾ। ਇਸ ਰਸ ਦਾ ਝਲਕਾ ਜਲਵਾ ਤਾਂ ਮਿਲ ਜਾਂਦਾ, ਉਦੋਂ ਹੀ ਮਿਲ ਜਾਂਦਾ ਜਦ ਕੋਈ ਬੰਦਾ ਥੋੜਾ ਜਿਹਾ ਮਹਾਪਾਪੀ ਲੋਕਾਂ ਨੂੰ ਵੇਖਿਆ, ਗੁਰੂ ਕੀ ਸਰਦਲ ਤੇ ਮੱਥਾ ਟੇਕਦਿਆਂ ਕਈ ਵਾਰੀ ਉਹ ਵੀ ਚੁਣਚਣੀ ਲੈਂਦੇ, ਉਹ ਵੀ ਇੱਕ ਥਰਾਟ ਮਹਿਸੂਸ ਕਰਦੇ ਨੇ, ਚੁਣਚੁਣਾਹਟ ਜੀ ਜੀਵਨ ਚ ਮਹਿਸੂਸ ਕਰਦੇ ਨੇ, ਰਸ ਤਾਂ ਆ ਜਾਂਦਾ। ਲੇਕਿਨ ਦੂਜੇ ਰਸਾਂ ਚ ਫਸੇ ਹੋਣ ਕਰਕੇ ਉਹ ਇਸ ਰਸ ਨੂੰ ਮਾਣ ਕੇ ਵੀ ਛੱਡ ਜਾਂਦੇ। ਗੁਰਮੁਖ ਵੇਖਦਾ ਰਸ ਨੂੰ, ਉਹ ਕਹਿੰਦਾ ਫਿਰ ਇਹ ਛੱਡਣ ਵਾਲੀ ਚੀਜ਼ ਤਾਂ ਹੈ ਨਹੀਂ। ਸਾਰੇ ਸਰੀਰ ਦੇ ਅੰਦਰ ਇੱਕ ਨਿੱਕੀ ਜੀ ਮਿੱਠੀ ਜੀ ਕੰਬਣੀ ਛੇੜ ਕੇ ਮਾਲਕ ਉਹ ਰਸ ਦਰਸਾਉਂਦੇ ਨੇ ਆਪਣੇ ਭਗਤ ਨੂੰ। ਭਗਤ ਜੀ ਕਹਿੰਦੇ ਨੇ, ਉਹ ਰਸ ਮੈਂ ਵੇਖਿਆ ਤੇ ਫਿਰ ਲੈ ਹੀ ਲਿਆ, ਮਾਣ ਹੀ ਲਿਆ, ਫਿਰ ਉਸ ਨੂੰ ਆਪਣੇ ਜੀਵਨ ਚ ਰਚਾ ਹੀ ਲਿਆ। 70 ਦੋਏ ਭਰੇ ਅੰਮ੍ਰਿਤ ਸਰ, ਦਿੱਖ ਕੋ ਮਾਰ ਕਢਾਵ, ਹੁਣ ਮੈਂ ਇਸ ਤੋਂ ਪਿਛਾ ਆਉਣ ਨੂੰ ਤਿਆਰ ਨਹੀਂ। ਵੈਸੇ ਤਾਂ ਗਿਆਨੀ ਦੂਜਾ ਅਰਥ ਵੀ ਕਰਦੇ ਨੇ, ਕਹਿੰਦੇ ਨੇ ਹੁਣ ਮੈਨੂੰ ਦੁਬਾਰਾ ਜੰਮਣ ਦੀ ਲੋੜ ਨਹੀਂ, ਪਾਛੇ ਔਰ ਬੌਰ ਨਾ ਆਵਣ ਪਾਵ, ਹੁਣ ਮੈਨੂੰ ਮੁੜ ਕੇ ਪਿਛਾ ਆਉਣ ਦੀ ਲੋੜ ਨਹੀਂ ਪਏਗੀ। ਲੇਕਿਨ ਇੱਕ ਸੂਝਵਾਨ ਵਿਚਾਰਵਾਨ ਇਹ ਵੀ ਅਰਥ ਦਿੰਦੇ ਨੇ, ਉਹ ਕਹਿੰਦੇ ਨੇ ਹੁਣ ਇਸ ਤੋਂ ਪਿਛਾ ਮੈਂ ਮੁੜਨ ਨੂੰ ਤਿਆਰ ਨਹੀਂ, ਪਾਛੇ ਬੌਰ ਨਾ ਆਵਣ ਪਾਵ, ਜੋ ਅਵਸਥਾ ਮੈਨੂੰ ਮਿਲ ਚੁੱਕੀ ਹੈ ਮੈਂ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਹੁਣ ਇੱਕ ਬੰਦੇ ਨੂੰ ਅੰਮ੍ਰਿਤ ਦਾ ਰਸ ਹੀ ਨਾ ਆਇਆ ਹੋਵੇ ਤੇ ਉਹਦੇ ਵਸ ਦੀ ਗੱਲ ਨਹੀਂ, ਅੰਮ੍ਰਿਤ ਛਕ ਲਿਆ ਹੋਵੇ, ਅੰਮ੍ਰਿਤ ਦਾ ਰਸ ਨਾ ਆਇਆ, ਉਹ ਗੱਲ ਹੋਰ ਹੈ। ਲੇਕਿਨ ਜਿਸ ਬੰਦੇ ਨੂੰ ਬਾਣੀ ਪੜ੍ਹਨ ਦਾ, ਨਾਮ ਜਪਣ ਦਾ,
ਅੰਮ੍ਰਿਤ ਛੱਕ ਕੇ ਰਹਿਤ ਬਹਿਤ ਰੱਖਣ ਦਾ ਰਸ ਆ ਗਿਆ। ਉਹ ਰਹਿਤਾਂ ਨੂੰ ਕਿਵੇਂ ਛੱਡੇਗਾ, ਉਹ ਬਾਣੀ ਨੂੰ ਕਿਵੇਂ ਛੱਡੇਗਾ, ਉਹ ਨਾਮ ਨੂੰ ਕਿਵੇਂ ਛੱਡੇਗਾ? ਬੜਾ ਮੂਰਖ ਹੋਵੇਗਾ ਜੇ ਛੱਡੇਗਾ। ਜਾਂ ਤਾਂ ਉਹਨੇ ਰਸ ਮਾਣਿਆ ਹੀ ਨਹੀਂ ਤਾਂ ਏਡਾ ਕੀਮਤੀ ਰਸ ਆ ਜਾਣ ਤੋਂ ਬਾਅਦ ਉਹਨੂੰ ਛੱਡ ਦੇਵੇ, ਕੌਣ ਐਸਾ ਕਮਲਾਪਣ ਕਰੇਗਾ? ਭਗਤ ਜੀ ਕਹਿੰਦੇ ਨੇ ਮੈਂ ਇਸ ਅਵਸਥਾ ਤੋਂ ਪਿਛਾਂ ਹਟਣ ਨੂੰ ਤਿਆਰ ਨਹੀਂ, ਥੱਲੇ ਆਉਣ ਨੂੰ ਤਿਆਰ ਨਹੀਂ। ਜੋ ਰਸ ਆਇਆ ਜੋ ਇਹ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮੈਂ। ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਦੇ ਵੱਡੇ ਭੈਣ ਜੀ, ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਚੁੱਕ ਜਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ? ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ? ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਦੇ ਸਨ ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ, ਇੱਥੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖਿਆ, ਸਾਰਿਆਂ ਨੂੰ ਪਤਾ ਹੀ ਏ, ਇੱਕ ਗੱਲ ਹੋਰ ਵੀ ਸੁਣੀ ਏ, ਸੁਣਿਆ ਏ ਜੇ ਕੋੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਛ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਹਨਾਂ ਦਾ ਬੂਟਾ ਨਹੀਂ ਲੱਗਦਾ, ਜਿਹਨਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ ਕਿਲਕਾਰੀਆਂ ਨਾਲ, ਖੁਸ਼ੀਆਂ ਨਾਲ, ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਦਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ ਸੀ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜਿਆ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ? ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆਹ ਜਿਹੜਾ ਪਹਿਲਾ ਪੁੱਤਰ ਹੈ ਨਾ ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਕੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਲੈ, ਪੁੱਤਰਾਂ ਨਾਲੋਂ ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਹੈ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ? ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਦੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਹੈ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਫੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ 'ਚ ਫਸ ਕੇ
ਜਿਹੜਾ ਰਸ ਤੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਨ੍ਹਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ। ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ। ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ। ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ। ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ। ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ 'ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹ ਤਾਂ ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹ ਤੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮੰਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ, ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇਦੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ 'ਚ ਰਸ ਆ ਜਾਣਾ ਹੈ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟਦੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੇ, ਕਿਤੇ ਪਰਤ ਨਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਇੱਕ ਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਤਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣੇ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਵਿੱਚ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਤਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨਹੀਂ ਜਾਂਦਾ ਸੀ, ਤੁਸਾਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੇ, ਤੁਹਾਡਾ ਉਹ ਗਾਂਢੀ ਤਣਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਛੀਨਾ ਮੈਂ ਖੋ ਲਿਆ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ, ਰਸ ਲੈਣ ਵਾਸਤੇ। ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ, ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ, ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ ਹੈ, ਤਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ ਨਾ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ 'ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ 'ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ 'ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵਧ ਰਿਹਾ। ਇਤ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ,
दिन भाव सगल चुकाई है उन्होंने विकारा का डर नहीं रहा पिछे का व्यो का डर नहीं रहा कहत नाम दियो बाहर क्या भरमो बाहर की भटकना है बाहर रस नहीं है रस तेरे अंदर है बाहर क्या परमो ए संजम हर पाई है रब नू मिलना ही ओदे रस नू प्राप्त करना ही क्षमा करना साध संगत कई बार ऐसा भी होया धर्म दे मार्ग ते चले आ रस नहीं मिलया स्वाद नहीं आया आनंद नहीं आया ओदा भी कारण हुंदा है बिरती ना लाउण दी गल बिरती ना टिक सकण दी गल एक छोटी जी गल कहिंदे ने कोई साधु आया इमारत बन रही सी एक बंदा पत्थर तोड़ रहा है कहन लगा की करना है वो कहिंदा तैनू दिसदा नहीं अन्ना है पत्थर पिया तोड़ साधु मुस्कुरा के अगे लंघ गया दूजे को चला गया कहिंदा की पिया करना है वह भी पत्थर तोड़ रहे कहिंदा की पिया करना है कहिंदा संत जी ढिड का पुआड़ा पिया करना पेट का पुआड़ा पिया करना कमाई का साधन पिया करना हस के अगे लंघ गया तीजे को चले कह लगा प्यारे की पिया करना है कह लगा मां पुरशो आओ जी आया ये महाराज भगवान का घर बना रहे हैं मंदिर बना रहे हैं रब का घर बन रहे हैं वेखो इतने लोग पूजा करे इतने रब की गल करे वह चाल भरिया हस पिया साधु कह लगा हसया क्यों कह लगा बंदे तीन ने तिने ही पत्थर तोड़ रहे पर गल तिना की वक्री वक्री एक कहता है ढिड का पुआड़ा पिया करना पेट भरन वास्ते झंझट पिया करना तंदा पिया करना एक कहता है तेन दिसदा नहीं अन्ना है पत्थर तोड़ रहे ओनू सिर्फ पत्थर तोड़ने दिसते ने ओनू ढिड भरना दिसदा है पर मैं वारने जावा तेरे तो तोड़ तू ही पत्थर ले रहे हैं पर तू श्रद्धा से प्यार च भिजे तू ए रस लै रहे हैं ये स्वाद लै रहे हैं मैं बहुत बंदे ऐसे वेखे ने उन्होंने पाठ भी बोझ जापता उन्होंने बाणी से कीर्तन भी बोझ जापता लेकिन कुछ लोग ऐसे भी होंगे ने मालिक की बख्शिश की हुई किरत विरत भी रस लै जाते हैं क्योंकि उत्थे भी रब ना दते रहते वह अपने कार विहार च लगे भी स्वाद लै जाते रस लैण की बिरती होनी चाहिए।

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜ੍ਹਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਹੈ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਹਾਂ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਹੈ ਉਹਨਾਂ ਵਿੱਚ ਜੀਵ ਆਤਮਾ ਹੈ।

ਜੋ ਪਰਮੇਸ਼ਵਰ ਦੀ ਭਗਤੀ ਕਰਦੇ ਹਨ, ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਕਹਿੰਦੇ ਹਨ, ਫਿਰ ਉਹ ਪਰਿਪੂਰਨ ਪਰਮਾਤਮਾ ਸਦਾ ਉਹਨਾਂ ਜਪਣ ਵਾਲਿਆਂ ਦੇ ਅੰਗ ਸੰਗ ਹੈ। ਇਹ ਸ਼ਬਦ ਗੁਰੂ ਅਰਜਨ ਦੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਆਪ ਕਹਿੰਦੇ ਹਨ, ਹੇ ਪ੍ਰਭੂ, ਹਰ ਕਾ ਨਾਮ ਹਿਰਦੇ ਨਿਤ ਧਿਆਈ। ਹੇ ਪ੍ਰਭੂ, ਮੈਂ ਤੇਰਾ ਨਾਮ ਸਦਾ ਹਿਰਦੇ ਵਿੱਚ ਵਸਾਵਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਦਾ ਤੇਰਾ ਨਾਮ ਮੈਂ ਹਿਰਦੇ ਵਿੱਚ ਜਪਾਂ, ਮਨ ਕਰਕੇ ਜਪਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਇਹ ਨਾਮ ਜਪਣ ਦੇ ਸਦਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਬਹਿ ਕੇ ਤੇਰਾ ਸਿਮਰਨ ਕੀਤਾ, ਨਾਮ ਜਪਿਆ ਔਰ ਜਪਣਗੇ, ਹੇ ਪ੍ਰਭੂ ਕਿਰਪਾ ਕਰੀ ਉਹਨਾਂ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਸਦਕੇ ਤਾਰ ਲਈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ। ਤੇ ਜੋ ਨਾਮ ਜਪਦੇ ਹਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ, ਫਿਰ ਉਹਨਾਂ ਦੇ ਅੰਗ ਸੰਗ ਹੁੰਦਾ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੋ ਸਿਮਰਨਗੇ ਪਰਮੇਸ਼ੁਰ ਦਾ ਨਾਮ, ਸਾਈਂ ਦਾ ਨਾਮ, ਆਖਿਆ ਸਦਾ ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਔਰ ਜਦ ਨਾਮ ਜਪੇਗਾ ਪ੍ਰਾਣੀ, ਨਾਮ ਜਪ ਕੇ ਉਸਦੀ ਆਤਮਾ ਪਰਮੇਸ਼ਵਰ ਦੇ ਚਰਨਾਂ ਨਾਲ ਜਦੋਂ ਇੱਕ ਮਿੱਕ ਹੋ ਜਾਏਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਦੋਂ ਜੀਵ ਨਾਮ ਜਪਦਾ ਫਿਰ ਨਾਮ ਜਪਣ ਵਾਲਾ ਔਰ ਨਾਮੀ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋ ਇੱਕ ਹੈ, ਬਿਪ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੇ ਸਮਾਏ। ਨਾਮ ਜਪਣ ਵਾਲੀ ਆਤਮਾ ਪਰਮੇਸ਼ਵਰ ਦੇ ਏਡੇ ਨੇੜੇ ਹੋ ਜਾਂਦੀ ਹੈ ਕਿ ਫਿਰ ਜਦੋਂ ਸੰਸਾਰ ਦੇ ਦੁੱਖ ਆਉਂਦੇ ਹਨ ਤਾਂ ਉਸ ਆਤਮਾ ਨੂੰ ਉਹ ਦੁੱਖ ਦੁਖੀ ਨਹੀਂ ਕਰ ਸਕਦੇ। ਦੁੱਖਾਂ ਵਿੱਚ ਵੀ ਰਹਿ ਕੇ ਉਹ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ, ਭਾਣੇ ਮੰਨਦਾ ਹੈ ਤੇ ਕੀ ਕਹਿੰਦਾ, ਤੇਰਾ ਕੀਆ ਮਿੱਠਾ ਲੱਗੇ। ਹੇ ਪ੍ਰਭੂ, ਤੂੰ ਸੁੱਖ ਵਿੱਚ ਰੱਖਿਆ, ਮੈਨੂੰ ਦੁੱਖ ਵਿੱਚ ਰੱਖਿਆ, ਇਹ ਤੇਰਾ ਹੀ ਹੁਕਮ ਹੈ, ਤੇਰਾ ਹੀ ਪਾਣਾ ਹੈ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਹੇ ਪ੍ਰਭੂ ਸਦਾ ਤੇਰੇ ਚਰਨਾਂ ਵਿੱਚ ਇਹੀ ਆਰਾਧਨਾ ਕਰਾਂਗਾ ਕਿ ਤੂੰ ਮੈਨੂੰ ਆਪਣਾ ਨਾਮ ਬਖਸ਼, ਮੈਂ ਤੇਰਾ ਸਿਮਰਨ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰੀ ਭਗਤੀ ਕਰਾਂ। ਔਰ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੈ।

ਕੁਛ ਦੂਰੀ ਤੱਕ ਸਾਹਿਬ ਜੀ ਨਾਲ ਗਈਆਂ। ਚਾਰੇ ਪਾਸੇ ਸੰਗਤਾਂ ਦੀ ਅੱਖਾਂ ਵਿੱਚ ਆਸੂ ਹਨ। ਸਾਹਿਬ ਜੀ ਕਹਿਣ ਲੱਗੇ, ਬਸ ਸਾਤ ਸੰਗਤ, ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾਓ ਤੇ ਸਾਡੇ ਨਾਲ ਕੁਝ ਪਿਆਰ ਵਾਲੇ ਅੱਗੇ ਜਾਣਗੇ। ਤੇ ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਪਹੁੰਚੇ ਤਾਂ ਚੰਦੂ ਦੀਵਾਨ, ਜੋ ਅਹੰਕਾਰ ਦੇ ਮਦ ਵਿੱਚ ਸੀ ਕਿ ਮੈਂ ਰਾਜੇ ਦਾ ਦੀਵਾਨ ਹਾਂ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਇਹ ਰਿਸ਼ਤਾ ਆਪ ਗੁਰੂ ਹਰਗੋਬਿੰਦ ਜੀ ਦਾ ਮੇਰੀ ਲੜਕੀ ਨਾਲ ਕਰ ਦਿਓ ਤਾਂ ਮੈਂ ਸਾਰੇ ਸੁੱਖ ਤੁਹਾਨੂੰ ਦਿਆਂਗਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਚੰਦੂ, ਮੈਂ ਸੰਗਤ ਦਾ ਹੁਕਮ ਮੋੜ ਨਹੀਂ ਸਕਦਾ। ਸੰਗਤ ਦਾ ਹੁਕਮ ਹੈ, ਸਾਧ ਸੰਗਤ ਦਾ ਹੁਕਮ ਹੈ, ਇਹ ਰਿਸ਼ਤਾ ਤੇਰੀ ਲੜਕੀ ਦੇ ਨਾਲ ਗੁਰੂ ਹਰਗੋਬਿੰਦ ਜੀ ਦਾ ਨਹੀਂ ਹੋ ਸਕਦਾ। ਤੂੰ ਸੁੱਖ ਦੇ ਦੁੱਖ ਦੇ, ਇਹ ਤੇਰੇ ਹੱਥ ਨਹੀਂ, ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ। ਤਾਂ ਚੰਦੂ ਪਾਪੀ ਨੇ ਆਪਣੀ ਹਵੇਲੀ ਵਿੱਚ, ਜਿੱਥੇ ਤੱਤੀ ਲੋ ਅੰਦਰ ਲਾਈ ਹੋਈ ਹੈ, ਅੱਗ ਬਲ ਰਹੀ ਹੈ ਥੱਲੇ, ਉੱਪਰ ਤਵਾ ਲਾਲ ਹੋਇਆ ਪਿਆ, ਆਖਿਆ ਫਿਰ ਜੇ ਇਹ ਰਿਸ਼ਤਾ ਕਬੂਲ ਨਹੀਂ ਕਰਨਾ ਤਾਂ ਇਹ ਤੱਤੀ ਲੋਹ ਤੇ ਬਹਿਣਾ ਪਵੇਗਾ। ਸਾਹਿਬ ਜੀ ਕਹਿਣ ਲੱਗੇ, ਜੇ ਅਕਾਲ ਪੁਰਖ ਦਾ ਪਾਣਾ ਇਵੇਂ ਹੈ ਤਾਂ ਤੇਰਾ ਕੀ ਆ, ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਕੇ ਤੇ ਤੱਤੀ ਲੋਹ ਤੇ ਚੌਕੜਾ ਮਾਰ ਕੇ ਬਹਿ ਗਏ। ਸਾਧ ਸੰਗਤ ਬੋਲੋ ਸ੍ਰੀ। ਤੇ ਫਿਰ ਐਸੀ ਅਡੋਲ ਬੈਠੇ, ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ ਤੇ ਚੰਦੂ ਪਾਪੀ ਅਜੇ ਵੀ ਮਨ ਇਹਦਾ ਠਰਿਆ ਨਹੀਂ। ਆਖਿਆ, ਰੇਤ ਤਪਾਓ। ਰੇਤ ਤਪਾਈ, ਪੜਪੂੰਜੇ ਨੂੰ ਸਦਿਆ, ਜੋ ਦਾਣੇ ਪੁੰਦਾ ਸੀ ਕਿ ਤੂੰ ਆਪਣੇ ਕੜਛੇ ਭਰ ਭਰ ਕੇ ਗਰਮ ਰੇਤ ਲੈ ਕੇ ਅਰਜਨ ਦੇ ਸਿਰ ਵਿੱਚ ਪਾ। ਸਾਧ ਸੰਗਤ ਬੋਲੋ ਸ੍ਰੀ। ਤਲੋਂ ਤੱਤੀ ਤਵੀ ਅੱਗ ਬਲ ਰਹੀ ਹੈ, ਉੱਤੋਂ ਗਰਮ ਰੇਤ ਦੇ ਕੜਛੇ ਪੈ ਰਹੇ ਹਨ ਤੇ ਸਾਹਿਬ ਜੀ ਦੇ ਜਦੋਂ ਵੀ ਬੁੱਲ ਫੁਰਕਦੇ ਹਨ ਤਾਂ ਵਿੱਚੋਂ ਇਹੀ ਆਵਾਜ਼ ਆਉਂਦੀ ਹੈ, ਤੇਰਾ ਕੀ ਆ, ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ। ਸਾਈਂ ਮੀਆਂ ਮੀਰ ਜਦੋਂ ਪਤਾ ਲੱਗਿਆ ਸਾਹਿਬ ਜੀ ਗੁਰੂ ਅਰਜਨ ਦੇਵ ਲਾਹੌਰ ਆਏ ਹਨ, ਜਦੋਂ ਦਰਸ਼ਨ ਕਰਨ ਆਇਆ, ਵੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਲੋਹ ਤੇ ਬੈਠੇ ਹਨ, ਉੱਤੇ ਗਰਮ ਰੇਤੇ ਪੈ ਰਹੇ ਹਨ। ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਕੀ ਪਾਣਾ ਹੈ? ਸਾਹਿਬ ਜੀ ਕਹਿਣ ਲੱਗੇ, ਸਾਈਂ ਮੀਆਂ ਮੀਰ, ਤੂੰ ਪੁੱਛਿਆ ਸੀ ਨਾ ਐਸੇ ਪਿਆਰੇ ਦੇ ਦਰਸ਼ਨ ਕਰਾਓ ਕਿ ਜੋ ਕਹਿੰਦਾ ਹੋਵੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤਾਂ ਆ ਵੇਖ ਲੈ, ਅਗਨ ਵਿੱਚ ਸਰੀਰ ਜਲ ਰਿਹਾ ਹੈ, ਤਨ ਤਪ ਰਿਹਾ ਹੈ, ਮਨ ਸ਼ਾਂਤ ਹੈ ਹਰੀ ਨਾਮ ਸੇ। ਅੰਦਰ ਪਰਮੇਸ਼ਵਰ ਦਾ ਨਾਮ ਵਸਿਆ, ਅੰਦਰ ਸੇਕ ਨਹੀਂ ਪਹੁੰਚ ਰਿਹਾ ਮਨ ਨੂੰ, ਆ ਸਰੀਰ ਨੂੰ ਕਿਆ ਦੁੱਖ ਦੇਵੇਗਾ ਇਹ? ਚੰਦੂ, ਸਾਈਂ ਮੀਆਂ ਮੀਰ ਜਿਸਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਜਾਤ ਦਾ ਮੁਸਲਮਾਨ ਸੀ ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਿਆਰਾ ਸੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਮੁਸਲਮਾਨ ਮੀਆਂ ਮੀਰ ਪਾਸੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਸਾਜਿਆ ਤਾਂ ਨੀਂਹ ਹਰਿਮੰਦਰ ਸਾਹਿਬ ਦੀ ਮੀਆਂ ਮੀਰ ਪਾਸੋਂ ਰਖਾਈ ਕਿ ਇਹ ਸਾਂਝੀ ਵਾਲਤਾ ਦਾ ਘਰ ਹੈ, ਗੁਰੂ ਨਾਨਕ ਦਾ ਘਰ ਸਾਂਝੀ ਵਾਲਤਾ ਦਾ ਹੈ। ਮੀਆਂ ਮੀਰ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਆਪ ਕੋਈ ਕਲਾ ਨਹੀਂ ਦਿਖਾਉਂਦੇ, ਸ਼ਕਤੀ ਨਹੀਂ ਦਿਖਾਉਂਦੇ ਤਾਂ ਮੈਨੂੰ ਹੁਕਮ ਕਰੋ, ਮੈਂ ਦਿਖਾਵਾਂ। ਸਾਹਿਬ ਜੀ ਕਹਿਣ ਲੱਗੇ, ਮੀਆਂ ਮੀਰ, ਕਰਨਾ ਵੱਡੀ ਗੱਲ ਨਹੀਂ ਹੈ, ਜਰਨਾ ਵੱਡੀ ਗੱਲ ਹੈ।
ਸ਼ਕਤੀ ਹੁੰਦਿਆਂ ਹੋਇਆਂ ਜਰ ਲੈਣਾ ਇਹ ਵੱਡੀ ਗੱਲ ਹੈ। ਤਾਂ ਉੱਪਰ ਵੇਖ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਹਜ਼ਰਤ ਮੀਆਂ ਮੀਰ ਉੱਪਰ ਤੱਕ ਜਾਂ ਉੱਪਰ ਦੇਖਿਆ ਤਾਂ 33 ਕਰੋੜ ਦੇਵੀ ਦੇਵਤਾ ਹੱਥ ਬੰਨੇ ਖੜੋਤੇ ਹਨ। ਗਰੀਬ ਨਿਵਾਜ ਸਾਨੂੰ ਹੁਕਮ ਕਰੋ। ਲੇਕਿਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਵਿੱਚ ਬੈਠੇ ਹਨ ਤੇ ਕੀ ਕਹਿ ਰਹੇ ਹਨ।

ਪਿਆਰ ਨਾਲ। ਜਿਸ ਵੇਲੇ ਰਾਵੀ ਦੇ ਕਿਨਾਰੇ 'ਤੇ ਲਿਆਏ ਸਾਹਿਬ ਜੀ ਕਹਿਣ ਲੱਗੇ, ਹੁਣ ਸਾਡਾ ਗੁਰੂ ਨਾਨਕ ਦੇ ਪਾਸ ਜਾਣ ਦਾ ਸਮਾਂ ਆ ਗਿਆ, ਅਸੀਂ ਜਪਜੀ ਸਾਹਿਬ ਪੜ੍ਹਾਂਗੇ। ਅਤੇ ਜਪਜੀ ਸਾਹਿਬ ਦਾ ਜਿਸ ਵੇਲੇ ਸਮਾਪਤੀ ਕਰਾਂਗੇ, ਆਪਣਾ ਸਰੀਰ ਅਲੋਪ ਕਰ ਲਾਂਗੇ ਰਾਵੀ ਵਿੱਚ, ਅਤੇ ਤੁਸੀਂ ਵਾਪਸ ਹਰਿਮੰਦਰ ਸਾਹਿਬ ਅੰਮ੍ਰਿਤਸਰ ਚਲੇ ਜਾਣਾ। ਅਤੇ ਇਹ ਸਭ ਨੂੰ ਆਖਣਾ ਕਿ ਗੁਰੂ ਅਰਜਨ ਜੀ ਨੇ ਉਸ ਅਕਾਲ ਪੁਰਖ ਦੇ ਪਾਣੀ ਵਿੱਚ ਰਹਿ ਕੇ ਉਸਦੇ ਹੁਕਮ ਵਿੱਚ ਆਪਣਾ ਸਿਰ ਨਿਭਾਇਆ। ਅਤੇ ਜਪਜੀ ਸਾਹਿਬ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਰੰਭੀ, ਅਤੇ ਜਿਸ ਵੇਲੇ ਜਪਜੀ ਸਾਹਿਬ ਦਾ ਭੋਗ ਪਾਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਗੇਤੀ ਛੁੱਟੀ ਨਾਲ ਰਾਵੀ ਵਿੱਚ ਆਪਣਾ ਸਰੀਰ ਅਲੋਪ ਕਰ ਲਿਆ। ਅਤੇ ਮਾਨੋ ਅਜੇ ਵੀ ਰਾਵੀ ਦੀ ਲਹਿਰਾਂ ਵਿੱਚੋਂ ਇਹ ਆਵਾਜ਼ ਗੁਰੂ ਅਰਜਨ ਦੇਵ ਦੀ ਆ ਰਹੀ।